0: ਕਰੇ ਵਡਭਾਗੇ,
1: ਨਾਮ ਜਪਤ ਪਾਵੇ ਬਿਸਰਾਮ,
0: ਨਾਨਕ ਤਿਨ ਪੁਰਖ ਉੱਤਮ ਕਰ ਮਾਣ,
1: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਬਸੀ ਸੰਗ,
1: ਸਹਿ

0: ਮੰਗ ਕਰੇ ਸੁਨ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਨ ਕਾ ਸਤ ਸਾਨ
0: ਗੁਰਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਨ ਕੀ ਬਾਣੀ
0: ਸਤ ਪੁਰਖ ਸਮੇ ਸਮਾਣੀ
1: ਸਤ ਕਰਮ ਜਾਨ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੇ
0: ਜਿਸੇ ਬਜਾਏ ਤਿਸੇ ਸਤ ਭਲੀ
1: ਸਤ ਨਾਮ

0: ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ
1: ਸੇਵਕ ਗੁਰ ਸਦਾ ਦਿਆਲ
0: ਸਿੱਖੀ ਗੁਰ ਧਰਮਤ ਮਲ ਹਰੇ
1: ਗੁਰ ਵਚਨੀ ਹੈ ਨਾਮ ਉਚਰੇ
0: ਸਤਿਗੁਰ ਸਿੱਖੇ ਬੰਧਨ ਕਟੇ
1: ਗੁਰ ਕਾ ਸਿੱਖ ਵਕਾਰ ਤੇ ਹਟੇ
0: ਸਤਿਗੁਰ ਸਿੱਖੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖਾ

0: ਸਿਆਣ ਭਲਿਆ ਨਾ ਜਾਈਏ
1: ਨਾਨਕ ਐਸਾ ਗੁਰਬਟ ਭਾਗੀ ਪਾਈਏ
0: ਸਫਲ ਦਰਸ਼ਨ ਪੇਖਤ ਪੁਨੀਤ
1: ਵਰਸਨ ਚੰਗਤ ਨਿਰਮਲ ਰੀਤ
0: ਬੇਟਾ ਸੰਗ ਰਾਮ ਗੁਣ ਰਵੇ
1: ਪਾਲ ਬ੍ਰਹਮ ਕੀ ਦਰਗਹਿ ਗਵੇ
0: ਸੁਣ ਕਰ ਬਚਨ ਕਰਨਿਆ ਗਾਨੇ
1: ਮਨ ਸੰਤੋਖਾ ਤਮ ਪਤਿਆਨੇ
0: ਪੂਰਾ ਗੁਰੂ ਆਖਿਓ ਜਾਂ ਕਾ ਮੰਤਰ
1: ਅਮਰ ਦੇਸ ਪੇਖੇ ਹੋਏ ਸੰਤ।

0: ਜਨਮ ਕੇ ਕਿਲ ਵਿਖ ਜਾਏ।
1: ਆਪ ਜਪੋ ਅਵਰਾ ਨਾਮ ਜਪਾਵੋ,
0: ਸੁਨਤ ਕੈਤ ਰਹਿਤ ਗਤ ਪਾਵੋ,
1: ਸਾਰ ਭੂਤ ਸਤ ਹਰ ਕੋ ਨਾਉ,
0: ਸਹਿ ਸਵਾਇ ਨਾਨਕ ਗੁਣ ਗਾਓ,
1: ਗੁਣ ਗਾਵਤ ਤੇਰੀ ਉਤਰ ਸਮੈਲ,
0: ਬਿਨ ਸਜਾਏ ਹੋ ਮੈਂ ਵਿਖ ਪੈਲ,
1: ਹੋ ਇਹ ਚਿੰਤ ਬਸੇ ਸੁਖ ਨਾਲ,
0: ਸਾਸ ਗ੍ਰਾਸਰ ਨਾਮ ਸਮਾਲ,
1: ਛਾੜ ਸਿਆਣਪ ਸਗਲੀ ਮਨਾ,
0: ਸਾ ਸੰਗ ਪਾਵੇ ਸਚ ਧਨ,
1: ਹਰ ਪੂੰਜੀ ਸੰਜ ਕਰੋ ਵਿਵਹਾਰ,
0: ਸੁਖ ਦਰਗਹਿ ਜੈਕਾਰ,
1: ਸਰਬ ਨਿਰੰਤਰ ਇੱਕੋ ਦੇਖ,
0: ਕੌਣ ਨਾਨਕ ਜਾਂ ਕੇ ਮਸਕ ਲੇਖ।

0: ਨਾਮ ਨਿਰਗੁਣ ਯਾਰ ਨੀਚ ਜਾਨ
1: ਨਾਨਕ ਤੁਮਰੀ ਸਰਨ ਪੁਰ ਭਗਵਾਨ
0: ਸਾਰਾ ਬੈਕੁੰਠ ਮੁਕਤ ਮੋਖ ਪਾਏ
1: ਏਕ ਨਿਰਭਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਭੋ ਭੋਜਨ ਕਾ ਪਰ ਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋ ਬਾਤ

0: ਜਿਸਰਾ ਕਹਿ ਤਿਸ ਕੋਇ ਨਾ ਮਾਰੇ
1: ਜਿਸ ਮਨ ਬਸਾਰੇ
0: ਤਿਸ ਦਾ ਜਾਵਰ ਕਹਾ ਕੋ ਜਾਏ
1: ਸੰਸਰ ਏਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੇ ਸਭ ਹਾਥ
1: ਅੰਤਰ ਬਾਰੋ ਜਾਨੋ ਸਾਥ।

0: ਕਸ ਕਟ ਮਾਹੇ
1: ਅਨਖ ਰੰਗ ਨਾ ਨਾ ਦਿਸਾਏ
0: ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ
1: ਵੇਈ ਮੈਂ ਇਸਕਾ ਬਿਸਰਾਮ
0: ਸੁਨ ਸਮਾਦ ਅਨਹਤੈ ਨਾਦ
1: ਕੈਨ ਜਾਇ ਅਚਰਜ ਬਿਸਵਾਦ
0: ਤਿਨ ਦੇਖਿਆ ਜਿਸੇ ਆਪ ਦਿਖਾਏ
1: ਨਾਨਕ ਜੈਸੇ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਗੱਜ ਗੱਜ ਮੈਂ ਆਪ

0: ਆਪਣੇ ਜੀ ਕੇ
1: ਆਪ ਸਾਚ ਤਾਰੇ ਸਭ ਸਾਚ
0: ਬੋਤ ਬੋਤ ਆਪਣ ਸੰਗਰਾਚ
1: ਤਾਂ ਕਿ ਗਤ ਮਿਟ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਤਿਸ ਕਾ ਕੀਆ ਸਭ ਪਰਵਾਨ
0: ਗੁਰ ਪ੍ਰਸਾਦ ਨਾਨਕ ਜਾਣ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਤਨ ਤਨ ਤਨ ਜਾਣੇ ਆਇਆ
0: ਜਿਸ ਪ੍ਰਸਾਦ ਸਭ ਜਗਤ ਧਰਾਇਆ
1: ਜਾਣੇ

0: ਪ੍ਰਗਟ ਸਭ ਲੋਏ,
1: ਸਭ ਤੇ ਊਚ ਪਾਏ ਅਸਥਾਨ,
0: ਹੋਵੇ ਆਵਨ ਜਾਨ,
1: ਹਰ ਤਨ ਖਾਟ ਚਲੇ ਜਨ ਸੋਏ,
0: ਨਾਨਕ ਜਿਸੇ ਪ੍ਰਾਪਤ ਹੋਏ,
1: ਖੇਮ ਸ਼ਾਂਤ ਰਿੱਧ ਨਾਮ ਨਿਧ।

ਪੀਰ ਪਛਾਣਤ ਚੀਤੀ ਤੇ ਕੁੰਚਰਿਆ ਸਥੂਲਾ ਸਪਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ

ਮੋਖਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਹੂ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ।

ਕਰਮਾਂ ਕਿਤੇ ਰਵ ਸਸ ਕਰੋਰ ਜਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਪ ਤੇ ਨਿਕਟਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ

ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਰੁੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਪਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜਰੇ ਦੀਵਾਨਾਂ ਦੀ ਆਰੰਭਤਾ ਵਿੱਚ ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਸੰਗਤੀ ਰੂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਲਪੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਕ ਸੁੱਖ ਸ਼ਾਂਤੀ ਚੜ੍ਹੀ ਕਲਾ ਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਨੂੰ ਆਪ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਪਰਿਵਾਰ ਦੀਆਂ ਬੇਨਤੀਆਂ ਜਾਣਦੇ ਹੋ ਸਮੂਹ ਬੇਨਤੀਆਂ ਗੁਰੂ ਅਨੁਸਾਰ ਪ੍ਰਵਾਨ ਕਰਨੀਆਂ ਨਵਜੋਤ ਕੌਰ ਜਨਮ ਦਿਨ ਦੀ ਖੁਸ਼ੁਕਰਾਨਾ ਕਰਦਿਆਂ ਹੋਇਆ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੇਵਕ ਪਰਿਵਾਰ ਹਰਜੋਤ ਸਿੰਘ ਨੂੰ ਮਾੜੀ ਸੰਗਤ ਤੋਂ ਬਚਾਉਣ ਅਤੇ ਵਿਦਿਆ ਦਾ ਦਾਨ ਬਖਸ਼ਣ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਦੀ ਸੇਵ ਜਾਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੰਗਤਾਂ ਪਰਿਵਾਰ ਦੀਆਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ
ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਮੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਨਾਮ ਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਆਓ ਦਵਿਹਾਣੀਆਂ ਪਾਪ ਕਰੇਦੜ ਸਰ ਪਰ ਮੁੱਠੇ ਅਜ਼ਰਾਈਲ ਫੜੇ ਫੜ ਕੁੱਠੇ ਦੋਜਿਕ ਪਾਏ ਸਿਰਜਣਹਾਰੈ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਬੁੱਧਵਾਰ ਹਫ਼ਤਾਵਾਰੀ ਸੰਧਾ ਦਵਾਨਾ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤ ਨੂੰ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਧਰ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਤੇ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਸ਼ਨਿਸ਼ਰਵਾਰ ਨੂੰ ਜੋ ਕਿ ਰਾਗ ਮਲਹਾਰ ਕੀਰਤਨ ਦਰਬਾਰ ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ ਮਲਹਾਰ ਰਾਗ ਕੱਲ੍ਹ ਤੋਂ ਪ੍ਰਾਰੰਭ ਹੋ ਜਾਂਦੇ ਹਨ ਇਸ ਵਾਸਤੇ ਆਉਣ ਵਾਲੇ ਸ਼ਨਿਸ਼ਰਵਾਰ ਨੂੰ ਸ਼ਾਮ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਰਾਗ ਮਲਹਾਰ ਕੀਰਤਨ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਬਾਹਰੋਂ ਰਾਗੀ ਜਿੱਥੇ ਆ ਰਹੇ ਹਨ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਕੀਰਤਨ ਦਰਬਾਰ ਅਖੰਡ ਕੀਰਤਨ ਸਮਾਗਮ ਜੋ ਕਿ ਅਗਲੇ ਹਫ਼ਤੇ ਵੀਰਵਾਰ ਸ਼ੁੱਕਰਵਾਰ ਸ਼ਨਿਸ਼ਰਵਾਰ ਅਤੇ ਐਤਵਾਰ ਸਜ ਰਹੇ ਹਨ ਵੀਰਵਾਰ ਦੇ ਕੀਰਤਨ ਦਰਬਾਰ ਗੁਰੂ ਨਾਨਕ ਪ੍ਰਕਾਸ਼ ਸਾਹਿਬ ਗੁਰਦੁਆਰਾ ਸਾਹਿਬ ਟੇਕੀ ਟਰੇਸੀ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਵੀਰਵਾਰ ਨੂੰ ਸਜਣਗੇ ਸ਼ੁੱਕਰਵਾਰ ਦੇ ਅਗਲੇ ਸ਼ੁੱਕਰਵਾਰ ਦੋ ਹਨ ਸ਼ੁੱਕਰਵਾਰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਹਨ ਅਤੇ ਅਗਲੇ ਸ਼ਨਿਸ਼ਰਵਾਰ ਦੇ ਸਵੇਰ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਗੁਰਦੁਆਰਾ ਸਾਹਿਬ ਵਿਖੇ ਹੋਣਗੇ ਆਸਾ ਦੁਆਰ ਦੇ ਕੀਰਤਨ ਅਤੇ ਸ਼ਨਿਸ਼ਰਵਾਰ 25 ਜੁਲਾਈ ਨੂੰ ਉਸੇ ਦਿਨ ਹੀ ਸਵੇਰੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਟਰੇਸੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਣਾ ਹੈ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ ਸਮੇਂ ਸਿਰ ਪਹੁੰਚ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ ਅਤੇ 25 ਜੁਲਾਈ ਦਾ ਸ਼ਾਮ ਦੀ ਗੁਰਦੁਆਰਾ ਸਾਹਿਬ ਫਰੀ ਮੌਂਟ ਵਿਖੇ ਰਹਿਣ ਸਵਾਈ ਸਾਰੀ ਰਾਤ ਕੀਰਤਨ ਹੋਣਗੇ ਆਪ ਜੀ ਨੇ ਸਰ ਹਾਜ਼ਰ ਨੇ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਭਾਈ ਮਨਜੀਤ ਸਿੰਘ ਜੀ ਗਲਾਸਕੋ ਯੂਕੇ ਵਾਲੇ ਵੀ ਪਹੁੰਚ ਰਹੇ ਹਨ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਪ੍ਰਕਿਰਿਆ ਪ੍ਰਾਪਤ

ਇਤਨੀ ਸੇਵਾ ਪਰਿਵਾਰ ਨੂੰ ਕਰਨੀ ਜੀ ਕੀਰਤਨ ਕਰਦੇ ਆ ਪਹਿਲਾਂ ਤੇ ਮਾਫੀ ਬਖਸ਼ ਲਿਆ ਭਾਈ ਗੁਰੂ ਜੰਡ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਬੜੀ ਵਾਰ ਕਥਾ ਰਾਹੀਂ ਜੋੜਨ ਗਏ ਆਪਾਂ ਉਸ ਪਿਆਰ ਸਭ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

साहिब जी सतनाम श्री वाहे गुरु साहिब जी दंडौत बंदन अनकवार

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਅਮੋਲਕ ਕੀਰਤਨ ਸ੍ਰਵਣ ਕਰ ਰਹੇ ਸੋ। ਮਹਾਰਾਜ ਜੀ ਆਪਣੀ ਬਾਣੀ ਦੀਆਂ ਧੁਨਾਂ ਦੇ ਰਾਹੀਂ ਸਾਡੇ ਮਨ ਦੀ ਥਕਾਨ ਦੂਰ ਕਰਕੇ, ਉਪਰੰਤ ਮਨ ਨੂੰ ਤੰਦਰੁਸਤ ਬਣਾ ਕੇ ਸ਼ਬਦ ਦੀ ਵਿਚਾਰ ਦਾ ਭਾਰ ਚੱਕਣ ਦੇ ਯੋਗ ਬਣਾਉਂਦੇ ਆ। ਪਹਿਲਾਂ ਕੀਰਤਨ ਜਿਹੜਾ ਹੈ ਉਹ ਕਥਾ ਤੋਂ ਵਿਚਾਰ ਤੋਂ ਇਸੇ ਲਈ ਹੀ ਨਿਯਤ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੇ ਦਰਬਾਰ ਦੇ ਅੰਦਰ, ਕਿਉਂਕਿ ਮਨ ਥੱਕਿਆ ਹੁੰਦਾ ਟੁੱਟਿਆ ਹੁੰਦਾ, ਸਰੀਰ ਵੀ ਥੱਕਿਆ ਟੁੱਟਿਆ ਹੁੰਦਾ, ਤੇ ਜਦੋਂ ਮਹਾਰਾਜ ਜੀ ਦੀ ਹਜ਼ੂਰੀ ਚ ਬਹਿ ਕੇ ਤੁਰਕੀ ਬਾਣੀ ਦਾ ਕੀਰਤਨ ਸੁਣੀਦਾ, ਤੁਰਕੀ ਬਾਣੀ ਦੇ ਜਿਹੜੇ ਸੁਰ ਨੇ ਹਰਮੋਨੀਅਮ ਤੇ ਰਬਾਬ ਤੇ ਤਬਲੇ ਤੇ ਚੱਲਦੇ ਨੇ, ਉਹਨਾਂ ਸੁਰਤਾਲਾਂ ਦੇ ਨਾਲ ਔਰ ਪਾਵਨ ਬਾਣੀ ਦੀ ਧੁਨੀ ਦੇ ਨਾਲ ਸਾਡੇ ਅੰਤਰਾਤਮੇ ਨੂੰ ਇੱਕ ਐਨਰਜੀ ਇੱਕ ਪਾਵਰ ਮਿਲਦੀ ਹੈ, ਜਿਹੜੀ ਸਾਡਾ ਥਕੇਵਾਂ ਲਾ ਕੇ ਸਾਨੂੰ ਹਲਕਾ ਕਰ ਦਿੰਦੀ ਹੈ। ਔਰ ਤੁਰਕੀ ਬਾਣੀ ਦੀ ਵਿਚਾਰ ਦਾ ਭਾਰ ਚੱਲਣ ਦੇ ਸਮਰੱਥ ਬਣਾ ਦਿੰਦੀ ਹੈ। ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੁਣ ਲੈਣੀ ਤੇ ਹਿਰਦੇ ਚ ਉਹਨੂੰ ਵਸਾਉਣਾ ਇਹ ਕੰਮ ਔਖਾ ਹੈ। ਜੇ ਸਾਡੇ ਚ ਝੱਲਣ ਦੀ ਤਾਕਤ ਹੋਏਗੀ ਫਿਰ ਵਸਾਈ ਜਾ ਸਕਦੀ ਹੈ, ਜੇ ਝੱਲਣ ਦੀ ਤਾਕਤ ਨਹੀਂ ਤਾਂ ਫਿਰ ਉਹ ਸਾਡੇ ਪੱਲੇ ਹੀ ਗੱਲ ਨਹੀਂ ਪੈਂਦੀ। ਸੁਣ ਲੈਂਦੇ ਹਾਂ ਪਰ ਅੰਦਰ ਘਰ ਨਹੀਂ ਉਹ ਗੱਲ ਕਰਦੀ। ਸੋ ਮਹਾਰਾਜ ਜੀ ਆਪਣੀ ਬਾਣੀ ਦੇ ਯੋਗ ਸਾਨੂੰ ਸਿਰ ਤੇ ਰਹਿਮ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਦਾ ਆਸਰਾ ਦੇ ਕੇ ਬਣਾ ਦਿੰਦੇ ਆ। ਆਓ ਜੋ ਲੜੀਵਾਰ ਵਿਆਖਿਆ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਹੈ, ਸ਼੍ਰਵਣ ਕਰਦੇ ਹਾਂ। ਅੱਜ ਜੋ ਸ਼ਬਦ ਨੇ, ਜੇ ਤਾਂ ਅਖਰੀ ਅਰਥਾਂ ਦੀ ਗੱਲ ਕਰੀਏ ਤਾਂ ਸੌਖੇ ਹੈ, ਸਿੱਧੇ ਸਿੱਧੇ ਅਰਥ ਨੇ, ਪਰ ਜੇ ਅਵਸਥਾ ਦੀ ਤੇ ਅਨੁਭਵ ਦੀ ਗੱਲ ਕਰੀਏ ਤਾਂ ਫਿਰ ਬਹੁਤ ਔਖੇ ਹੈ। ਦੋਨੋਂ ਪੱਖਾਂ ਦੀ ਵਿਚਾਰ ਆਓ ਮਹਾਰਾਜ ਜੀ ਦੀ ਚਰਨ ਸ਼ਰਨ ਲੈ ਕੇ ਕਰਦੇ ਹਾਂ। ਆਓ ਅਰਦਾਸ ਕਰੀਏ, ਮਹਾਰਾਜ ਬੁੱਧੀ ਨੂੰ ਸਮਰੱਥਾ ਬਖਸ਼ਣ ਔਰ ਹਿਰਦੇ ਨੂੰ ਪ੍ਰੇਮ ਬਖਸ਼ਣ, ਤਾਂ ਕਿ ਮਹਾਰਾਜ ਜੀ ਦੇ ਸ਼ਬਦ ਨੂੰ ਸਮਝ ਕੇ ਆਪ ਸੰਗਤਾਂ ਤੱਕ ਬਿਆਨ ਕਰਕੇ ਪਹੁੰਚਾ ਸਕੀਏ। ਚਿੱਤ ਬਿਰਤੀਆਂ ਨੂੰ ਕਰੋ ਇਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ ਸਾਰੀ ਸੰਗਤ ਆਖੋ।

ਕੱਲ ਆਪਾਂ ਇਸ ਸ਼ਬਦ ਦੇ ਵਿੱਚੋਂ ਕੁਝ ਪੌੜੀਆਂ ਸ਼੍ਰਵਣ ਕੀਤੀਆਂ ਸਨ। ਅਖੀਰਲੇ ਬਚਨ ਸੀ ਮਹਾਰਾਜ ਜੀ ਦੇ ਕਿ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਤਾਂ ਸਾਡੇ ਅੰਦਰ ਚਾਨਣਾ ਹੁੰਦਾ ਹੈ। ਉਹ ਚਾਨਣਾ ਮਹਾਰਾਜ ਜੀ ਕਿਸੇ ਵੀ ਤਰ੍ਹਾਂ ਕਰ ਸਕਦੇ ਆ, ਕਿਸੇ ਗੁਰਸਿੱਖ ਦੇ ਰਾਹੀਂ, ਗੁਰਬਾਣੀ ਰਾਹੀਂ, ਕਿਸੇ ਬਖਸ਼ੀ ਰੱਬੀ ਹੋਈ ਰੂਹ ਦੇ ਰਾਹੀਂ, ਕਿਸੇ ਕਥਾ ਰਾਹੀਂ, ਕਿਸੇ ਗੁਰਮੁਖ ਦੇ ਅਗੰਮੀ ਬੋਲਾਂ ਦੇ ਰਾਹੀਂ। ਤੇ ਜਿਨ੍ਹਾਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਇਹ ਨਾਮ ਦਾ ਗੁਰੂ ਦੀ ਮੱਤ ਦੇ ਨਾਲ ਭਾਈ ਪ੍ਰਕਾਸ਼ ਹੋ ਜਾਂਦਾ ਨਾ, ਹਿਰਦਾ ਚਾਨਣ ਵਾਲਾ ਹੋ ਜਾਂਦਾ ਜਿਨ੍ਹਾਂ ਦਾ, ਉਹ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ, ਉਹ ਨਾਮ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੰਦੇ ਹੈ। ਨਾਮ ਚ ਵਰਤਦੇ ਆ, ਨਾਮ ਚ ਰਹਿੰਦੇ ਆ, ਨਾਮ ਹੀ ਅੱਗੇ ਵਰਤਾਰਾ ਵੰਡਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਥਾ ਦੀ ਆਰੰਭਤਾ ਤੋਂ ਪਹਿਲੇ ਆਪਾਂ ਬਚਨ ਕੀਤਾ ਸੀ ਵੀ ਅਰਥ ਸੌਖੇ ਹੈ, ਅਨੁਭਵ ਔਖਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਉਹ ਨਾਮ ਚ ਵਰਤਦੇ ਆ, ਨਾਮ ਚ ਰਹਿੰਦੇ ਆ, ਨਾਮ ਹੀ ਵੰਡਦੇ ਆ। ਨਾਮ ਚ ਰਹਿਣਾ, ਨਾਮ ਵੰਡਣਾ ਇਹ ਔਖਾ ਕੰਮ ਹੈ। ਸਾਨੂੰ ਤਾਂ ਆਪਣੇ ਆਪ ਨੂੰ ਨਾਮ ਨਹੀਂ ਮਿਲ ਪਾਉਂਦਾ। ਥੋੜਾ ਜਿਹਾ ਸਮਾਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਮਨ 20 ਸਵਾਲ ਅੱਗੇ ਲਿਆ ਕੇ ਖੜੇ ਕਰ ਦਿੰਦਾ ਸਾਡੇ, ਫਿਰ ਮਨ ਉੱਧਰ ਪਰਚ ਜਾਂਦਾ ਖਿਆਲਾਂ ਦੇ ਵਿੱਚ, ਅਸੀਂ ਭੁੱਲ ਜਾਂਦੇ ਹਾਂ ਵੀ ਅਸੀਂ ਨਾਮ ਵੀ ਜਪਦੇ ਸੀ। ਨਾਮ 'ਚ ਰਹਿਣਾ, ਨਾਮ 'ਚ ਵਰਤਣਾ, ਨਾਮ ਵਰਤਾਉਣਾ ਇਹ ਕਿਸੇ ਰੱਬ ਰੰਗੀ ਰੂਹ ਦੇ ਹਿੱਸੇ ਆਇਆ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਹਰ ਨਾ ਹਰ ਬੰਦਾ ਕਰ ਸਕੇ। ਅਸੀਂ ਬੜਾ ਮਾਣ ਕਰਦੇ ਹਾਂ ਜੀ, ਅਸੀਂ ਬੜੇ ਗੁਰਸਿੱਖ ਹਾਂ, ਇਹ ਹਾਂ ਜੀ, ਵੋ ਹੈ, ਪਰ ਦੱਸੋ ਕਿੰਨੇ ਸਾਡੇ ਚੋਂ ਹੈ ਨੇ ਜਿਹੜੇ ਨਾਮ 'ਚ ਵਰਤਦੇ ਆ, ਨਾਮ ਵੰਡਣ ਚ ਸਮਰੱਥ ਨੇ। ਗੱਲਾਂ ਹੀ ਨੇ ਤੇ ਜਿਹੜੇ ਨਾਮ ਵੰਡਣ ਚ ਸਮਰੱਥ ਨੇ, ਰੱਬ ਦੇ ਪਿਆਰੇ ਬੰਦਗੀ ਵਾਲੇ ਮਹਾਂਪੁਰਖ ਲੋਕ, ਉਹਨਾਂ ਦੀ ਅਸੀਂ ਨਾ ਗੱਲ ਸੁਣਨੀ ਪਸੰਦ ਕਰਦੇ ਹਾਂ ਨਾ ਕਰਨੀ ਪਸੰਦ ਕਰਦੇ ਹਾਂ। ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਚ ਲਾ ਦਿੱਤੀ ਹੈ, ਸਿਮਰਨ ਚ ਲਾ ਦਿੱਤੀ ਹੈ, ਬੰਦਗੀ ਚ ਲਾ ਦਿੱਤੀ ਹੈ, ਉਹ ਮਹਾਰਾਜ ਜੀ ਕਹਿੰਦੇ ਫਿਰ ਨਾਮ ਚ ਵਰਤਦੇ ਆ, ਨਾਮ ਹੀ ਵਰਤਾਉਂਦੇ ਆ।

ਦੇ ਖਿਆਲ ਚ ਵੀ ਨਾਮ ਹੁੰਦਾ ਵਾਹਿਗੁਰੂ ਦਾ। ਯਾਨੀ ਕਿ ਇਹ ਨੀ ਸਾਡੇ ਤਿੰਨੇ ਥਾਵਾਂ ਡਿਵਾਈਡ ਹੋਈਆਂ ਹੁੰਦੀਆਂ, ਮਨ ਚ ਕੁਛ ਹੋਰ ਹੁੰਦਾ, ਮੂੰਹ ਚ ਕੁਛ ਹੋਰ ਹੁੰਦਾ, ਖਿਆਲ ਚ ਕੁਛ ਹੋਰ ਹੁੰਦਾ। ਮਹਾਰਾਜ ਜੀ ਨੇ ਕਿਹਾ ਬਾਣੀ ਚ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਜਿਨ੍ਹਾਂ ਦੇ ਮਨ ਹੋਰ ਨੇ ਮੂੰਹ ਹੋਰ ਨੇ ਕੱਚੇ ਨੇ ਉਹ, ਮਹਾਰਾਜ ਜੀ ਕਹਿੰਦੇ। ਤੇ ਜਿਨ੍ਹਾਂ ਦੇ ਮਨ ਮੁਖ ਤੇ ਖਿਆਲ ਤਿੰਨੋ ਹੀ ਇੱਕ ਨੇ ਉਹ ਰੱਬ ਦੇ ਪਿਆਰੇ ਨੇ, ਉਹ ਸਾਧੂ ਜਨ ਨੇ, ਉਹ ਬ੍ਰਹਮ ਗਿਆਨੀ ਨੇ, ਉਹ ਸੰਤ ਨੇ। ਮਹਾਰਾਜ ਜੀ ਨੇ ਕਿਹਾ ਬਾਣੀ ਚ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕਿਸੇ ਵੇਲੇ ਵਿਸਰਦਾ ਹੀ ਨਹੀਂ ਜਿਨ੍ਹਾਂ ਨੂੰ। ਵਿਸਰਨ ਦਾ ਮਤਲਬ ਕੀ ਹੈ? ਹੋਰ ਕਿਸੇ ਦਾ ਖਿਆਲ ਹੀ ਨਹੀਂ ਆਉਂਦਾ ਵਾਹਿਗੁਰੂ ਤੋਂ ਬਿਨਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਵੱਲ ਖਿਆਲ ਹੀ ਨਹੀਂ ਜਾਂਦਾ, ਫੁਰਨਾ ਹੀ ਨਹੀਂ ਜਾਂਦਾ ਜਿਨ੍ਹਾਂ ਨੂੰ। ਤੇ ਕਿੰਨਾ ਉਹਨਾਂ ਦਾ ਪ੍ਰੇਮ ਹੋਏਗਾ ਜਿਨ੍ਹਾਂ ਨੂੰ ਮਹਾਰਾਜ ਜੀ ਤੋਂ ਬਿਨਾਂ ਹੋਰ ਪਾਸੇ ਖਿਆਲ ਹੀ ਨਹੀਂ ਫੁਰਦਾ। ਨਹੀਂ ਮਨ ਕਿਤੇ ਟਿਕਦਾ ਕਿਸੇ ਦਾ ਇਹ ਸੌਖਾ ਜਿਹਾ, ਕਦੇ ਵੀ ਨਹੀਂ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਪਿਆਰ ਵਾਲੇ ਹੁੰਦੇ ਆ, ਅਭਿਆਸੀ ਹੁੰਦੇ ਆ, ਨਾਮ ਜਪਣ ਵਾਲੇ ਹੁੰਦੇ ਆ, ਉਹਨਾਂ ਦਾ ਅੰਦਰਲਾ ਟਿਕ ਜਾਂਦਾ ਵਾਹਿਗੁਰੂ ਦੇ ਵਿੱਚ। ਉਹਨਾਂ ਨੂੰ ਹੋਰ ਖਿਆਲ ਨਹੀਂ ਸਤਾਉਂਦੇ, ਇੱਕੋ ਹੀ ਖਿਆਲ ਬਣਿਆ ਰਹਿੰਦਾ, ਉਹ ਹੈ ਵਾਹਿਗੁਰੂ ਦਾ ਖਿਆਲ।

ਸੁਣਨਾ ਹੀ ਲੋਚਦੇ ਹੈ ਵੀ ਜਿੱਥੇ ਬੈਠੀਏ ਨਾਮ ਹੀ ਸੁਣਿਆ ਜਾਏ, ਨਾਮ ਹੀ ਮੰਨਿਆ ਜਾਏ, ਕਿਉਂਕਿ ਨਾਮ ਦੀ ਹੀ ਸਾਰੀ ਵਡਿਆਈ ਹੈ ਉਹਨਾਂ ਦੇ ਕੋਲ। ਨਾਮ ਸੁਣਨਾ ਤੇ ਨਾਮ ਮੰਨਣਾ, ਸੁਣਨ ਤੋਂ ਭਾਵ ਤਾਂ ਹੈ ਵੀ ਹੋਰ ਕੋਈ ਗੱਲ ਸੁਣਨੀ ਹੋਈ ਨਹੀਂ ਨਾਮ ਤੋਂ ਬਿਨਾਂ ਵਾਹਿਗੁਰੂ ਦੇ। ਤੇ ਮੰਨਣਾ ਕੀ ਹੈ ਨਾਮ ਦਾ? ਮਹਾਰਾਜ ਜੀ ਕਹਿੰਦੇ ਜਪਦੇ ਰਹਿਣਾ। ਆਓ ਸਾਰੀ ਸੰਗਤ ਆਪਾਂ ਵੀ ਜਪੀ।

गुरु सत नाम श्री वाहे गुरु सा सत नाम श्री वाहे गुरु सा। सो महाराज जी कहंदे भाई इस तरह नाम दा मनन हुंदा, नाम सलाहे सदा सदा, नामे महल पाई, हर वेले सदा सदा हर वेले नाम नूं ही सलाउणा है, सिफत करनी है तां वाहिगुरु दी करो, वाहिगुरु दे नाम दी करो। महाराज जी कहिंदे दुनिया कीआं वड़ियाईआं कब ने आवै काम, दुनिया दी बंदा चापलूसी करदा रहिंदा है ते दुनिया दी वड़ियाई जिहड़ी है वास्तव च चापलूसी ही हुंदी है, कदों बंदे दे काम आई है, कदे काम नहीं आउंदी। पर जे बंदा वड़ियाई करे साहिब दी मालक दी, बंदे दा बेड़ा बन्ने ला दिंदी है। नामे महल पाई, कहिंदे भाई नाम जपण करके, नाम मनण करके, नाम दी वड़ियाई करके नामी दे महल नूं पा लईदा है, सचखंड दी प्राप्ति हो जांदी है। फिर किथे तां ओह घर ओह सुख जिहड़ा ना मुड़ के कदे खत्म होना, ना कदे नास होना, ਉਹ ਫਿਰ ਪ੍ਰਾਪਤ ਹੋ ਜਾਂਦਾ। ਨਹੀਂ ਤਾਂ ਜੋ ਜੋ ਅਸੀਂ ਇਸ ਜਨਮ ਚ ਖੱਟਿਆ, ਜੋ ਪਿਛਲਿਆਂ ਚ ਖੱਟਿਆ ਸੀ ਉਹ ਗੁਆ ਆਏ ਆ, ਜਿਹੜਾ ਇਸ ਚ ਖੱਟਿਆ ਉਹਨੂੰ ਗੁਆ ਦੇਣਾ ਹੈ। ਲੇਕਿਨ ਜਿਹੜਾ ਰੱਬ ਦਾ ਮਹਿਲ ਹੈ ਉਹ ਜਿਹਨੂੰ ਇੱਕ ਵਾਰੀ ਮਿਲ ਜਾਏ, ਜਿਹਨੂੰ ਉੱਥੇ ਐਂਟਰੀ ਮਿਲ ਜਾਏ ਇੱਕ ਵਾਰ, ਬਸ ਫਿਰ ਉਹ ਸਦਾ ਸਦਾ ਲਈ ਭਟਕਣ ਤੋਂ ਬਚ ਜਾਂਦਾ ਹੈ। ਨਹੀਂ ਚੱਕਰ ਇਹ ਚੱਲਦਾ ਰਹਿੰਦਾ, ਮਾਫ਼ ਕਰਨਾ ਗੁਰਮੁਖੋ, ਤੁਸੀਂ ਚਾਹੇ ਮੰਨੋ ਇਸ ਗੱਲ ਨੂੰ, ਚਾਹੇ ਨਾ ਮੰਨੋ, ਚਾਹੇ ਸੁਣ ਕੇ ਛੱਡ ਦਿਓ, ਮਹਾਰਾਜ ਜੀ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਸਾਡੇ ਵਰਗੇ ਡੇਲੀ ਲੱਖਾਂ ਜੰਮਦੇ ਆ, ਲੱਖਾਂ ਮਰਦੇ ਆ, ਇਸ ਕਰਕੇ ਲੱਖਾਂ ਜੰਮਣਗੇ, ਲੱਖਾਂ ਮਰਨਗੇ, ਫਰਕ ਕਿਹਨੂੰ ਪੈਣਾ? ਮੁੜ ਘਿੜ ਕੇ ਸਾਨੂੰ ਆਪ ਨੂੰ ਹੀ ਪੈਣਾ। ਮਹਾਰਾਜ ਜੀ ਕਹਿੰਦੇ ਜਿਹੜੇ ਹੋਕਾ ਧੁਰ ਕੇ ਬਾਣੀ ਦਾ ਸੁਣ ਲੈਂਦੇ ਆ ਉਹ ਸੌਖੇ ਹੋ ਜਾਂਦੇ ਆ, ਜਿਹੜੇ ਸੁਣ ਕੇ ਵੀ ਅਣਦੇਖਿਆ ਕਰ ਦਿੰਦੇ ਆ ਭਾਈ, ਫਿਰ ਉਹ ਬਾਅਦ ਚ ਉਹ ਦਿਨ ਤਾਂ ਆਇਆ ਹੀ ਖੜਾ ਨਾ, ਜਿਹੜਾ ਜਿਸ ਦਿਨ ਸੱਦਾ ਆ ਜਾਣਾ ਤੇ ਰੁਕ, ਇੱਕ ਸੈਕਿੰਡ ਨਹੀਂ ਬੰਦਾ ਰੁਕ ਸਕਦਾ, ਫਿਰ ਇੱਕ ਸੈਕਿੰਡ ਵੀ ਜਦੋਂ ਸੱਦਾ ਆ ਗਿਆ ਉਸੇ ਵੇਲੇ ਕਿੱਥੇ ਸੀ, ਕੀ ਕਰਦਾ ਸੀ, ਕੁਛ ਨਹੀਂ ਦੇਖਿਆ ਜਾਂਦਾ। ਫਿਰ ਜਿਸ ਕੰਡੀਸ਼ਨ ਚ ਹੁੰਦਾ ਉਸੇ ਕੰਡੀਸ਼ਨ ਚ ਲੈ ਜਾਂਦਾ ਉਹ ਆ ਕੇ। ਔਰ ਇਹ ਸਭ ਨੂੰ ਆ ਜਾਣਾ, ਉਮਰ ਕੋਈ ਵੱਡੀ ਨਹੀਂ, ਜਿੰਨੀ ਕੁ ਕਿਸੇ ਨੇ ਬਤੀਤ ਕਰ ਲਈ ਆ, ਪਿੱਛੇ ਨੂੰ ਨਜ਼ਰ ਮਾਰ ਕੇ ਦੇਖੇ, ਜਿਹੜਾ 70 ਸਾਲਾਂ ਦਾ ਬਜ਼ੁਰਗ ਆ ਉਹ ਵੀ ਕਹੂਗਾ ਵੀ ਕਦੋਂ ਲੰਘ ਗਏ ਪਤਾ ਹੀ ਨਹੀਂ ਚੱਲਿਆ। ਲੰਘੇ ਬੇਸ਼ੱਕ ਬੜੇ ਔਖੇ ਹੋਣ, ਇੱਕ ਇੱਕ ਦਿਨ ਲੰਘਾਇਆ ਭਾਵੇਂ ਔਖਾ ਹੋ ਕੇ ਹੋਵੇ, ਪਰ ਜਿਹੜਾ ਲੰਘ ਚੁੱਕਿਆ ਨਾ ਇੱਕ ਛਿੰਨ ਵਾਂਗੂ ਲੱਗਦਾ। ਬਸ ਇੱਕ ਛਿੰਨ ਕਿੰਨਾ ਕੁ ਹੁੰਦਾ? ਅੱਖ ਦੇ ਝਪੱਕੇ ਜਿੰਨਾ। ਕਦੋਂ ਬੱਚਾ ਸੀ, ਕਦੋਂ ਜਵਾਨ ਹੋ ਗਿਆ, ਕੁਛ ਨਹੀਂ ਪਤਾ ਚੱਲਿਆ। ਕਦੋਂ ਜਵਾਨੀ ਤੋਂ ਬੁਢੇਪੇ ਚ ਜਾ ਵੜਿਆ, ਕੁਛ ਨਹੀਂ ਪਤਾ ਚੱਲਿਆ। ਇੱਦਾਂ ਹੀ ਕਦੋਂ ਬੁਢੇਪੇ ਚੋਂ ਲੱਕੜਾਂ ਚ ਜਾ ਵੜਨਾ, ਕੱਖ ਨਹੀਂ ਪਤਾ ਚੱਲਣਾ। ਮਹਾਰਾਜ ਜੀ ਕਹਿੰਦੇ ਜਿਹਦੇ ਜਿਹਦੇ ਕੋਲ ਸਮਾਂ ਹੈ ਇਹ ਗੱਲ ਨੂੰ
ਅਣਗੌਲਿਆਂ ਕਰਕੇ ਛੱਡ ਕੇ ਆਪਣਾ ਸਮਾਂ ਖਰਾਬ ਨਾ ਕਰ ਲਿਓ। ਨਾਲੇ ਜਿਹੜੀ ਮੌਤ ਦੀ ਗੱਲ ਹੈ ਨਾ ਸਤ ਸੰਗਤ ਜੀ, ਗੁਰੂ ਘਰ ਦੇ ਵਿੱਚ ਕੀਤੀ ਜਾਂਦੀ ਹੈ, ਡਰਾਉਣ ਲਈ ਨਹੀਂ ਕੀਤੀ ਜਾਂਦੀ। ਕਈ ਵਾਰ ਕਈ ਸਾਨੂੰ ਵੀ ਸਵਾਲ ਕਰ ਦਿੰਦੇ ਆ ਵੀ ਤੁਸੀਂ ਉੱਥੇ ਸਟੇਜ ਤੇ ਬੈਠੇ ਡਰਾਉਂਦੇ ਰਹਿੰਦੇ ਹੋ, ਜਿਹੜਾ ਹੈ ਸੱਚ ਅਸੀਂ ਡਰਾ ਕੇ ਕੀ ਲੈਣਾ ਕਿਸੇ ਨੂੰ। ਜਾਂ ਤਾਂ ਕਹਿ ਦਿਓ ਵੀ ਤੁਹਾਨੂੰ ਆਏਗੀ ਨਹੀਂ, ਤੁਸੀਂ ਇੱਥੇ ਬੈਠੇ ਰਹੋਗੇ, ਫਿਰ ਤਾਂ ਕਹਿ ਦਈਏ ਵੀ ਅਸੀਂ ਡਰਾਉਂਦੇ ਹਾਂ ਜਾਂ ਬਾਣੀ ਡਰਾਉਂਦੀ ਹੈ। ਪਰ ਜਿਹੜੀ ਚੀਜ਼ ਹੈ ਅਵਸ਼ ਆਉਣੀ ਹੈ, ਕਦੋਂ ਆਉਣੀ ਹੈ, ਕਿਸ ਵੇਲੇ ਆਉਣੀ ਹੈ, ਕਿਹਨੂੰ ਆਉਣੀ ਹੈ, ਕਿਸੇ ਨੂੰ ਨਹੀਂ ਪਤਾ। ਕਿਸੇ ਉਮਰ ਦਾ ਬੰਦਾ ਇਸ ਮੌਤ ਨੇ ਛੱਡਿਆ ਹੋਵੇ ਤਾਂ ਦੱਸ ਦਿਓ, ਇੱਕ ਦਿਨ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ, ਇੱਕ ਦਿਨ ਵੀ ਨਾ, ਇੱਕ ਦਿਨ ਕੀ ਇੱਕ ਸੈਕਿੰਡ ਵੀ ਖਾਲੀ ਨਹੀਂ ਨਿਕਲੇਗਾ। ਹਰ ਉਮਰ ਦੇ ਹਰ ਸੈਕਿੰਡ ਦਾ ਬੰਦਾ ਇਹਨੇ ਖਾਧਾ ਮੌਤ ਨੇ, ਇਹ ਸੱਚਾਈ ਹੈ। ਤੇ ਮਹਾਰਾਜ ਜੀ ਇਹ ਤੋਂ ਡਰਾਉਂਦੇ ਨਹੀਂ, ਇਹਦਾ ਗਿਆਨ ਕਰਵਾਉਂਦੇ ਹੈ। ਤੇ ਜਿਹਨੂੰ ਗਿਆਨ ਹੋਵੇ ਉਹੀ ਨਾਮ ਜਪ ਸਕਦਾ, ਉਹੀ ਅੱਤਿਆਚਾਰ ਛੱਡ ਸਕਦਾ, ਠੱਗੀਆਂ ਠੋਰੀਆਂ ਛੱਡ ਸਕਦਾ, ਉਹੀ ਸੂਰਮਾ ਬਣ ਸਕਦਾ। ਜੇ ਮੌਤ ਤੋਂ ਡਰਾਉਂਦੇ ਹੋਈਏ ਫਿਰ ਸਾਡੇ ਚ, ਸਾਡੀ ਕੌਮ ਚ ਸਭ ਤੋਂ ਵੱਧ ਡਰਪੋਕ ਬੰਦੇ ਹੋਣੇ ਚਾਹੀਦੇ ਸੀ, ਪਰ ਸਭ ਤੋਂ ਵੱਧ ਦਲੇਰ ਬੰਦੇ ਸਾਡੀ ਕੌਮ ਚ ਨੇ। ਕਿਉਂਕਿ ਜੇ ਮੌਤ ਤੋਂ ਡਰਾਉਂਦੇ ਹੋਏ, ਜੇ ਬਾਣੀ ਡਰਾਉਂਦੀ ਹੁੰਦੀ, ਫਿਰ ਇਹਦਾ ਨੋਰਮਲੀ ਮਤਲਬ ਹੈ ਵੀ ਸਭ ਤੋਂ ਵੱਧ ਡਰਪੋਕ ਬੰਦੇ ਸਾਡੀ ਕੌਮ ਚ ਹੋਣੇ ਚਾਹੀਦੇ ਸੀ। ਪਰ ਸਭ ਤੋਂ ਵੱਧ ਦਲੇਰ ਕੌਮ, ਮਾਰਸ਼ਲ ਕੌਮ ਸਾਡੀ ਹੈ, ਜਿਹੜੀ ਕੌਮ ਕਦੇ ਨਹੀਂ ਡਰਦੀ, ਹਮੇਸ਼ਾ ਹੀ ਕਹਿੰਦੀ ਹੈ ਮੰਨੂ ਅਸਾਂ ਦੀ ਦਾਤਰੀ, ਅਸੀਂ ਮੰਨੂ ਦੇ ਸੋਏ, ਸਾਨੂੰ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਉਹ ਕੌਮ ਹੈ ਜਿਹੜੀ ਕਹਿੰਦੀ ਹੈ ਤੂੰ ਇੱਕ ਖਾਲੜੇ ਨੂੰ ਮਾਰ, ਇੱਥੇ ਹਜ਼ਾਰਾਂ ਖਾਲੜੇ ਖੜੇ ਹੋਣਗੇ। ਇਹ ਉਹ ਕੌਮ ਹੈ। ਤੇ ਇਹਦਾ ਮਤਲਬ ਸਪਸ਼ਟ ਜਿਹਾ ਹੋ ਜਾਂਦਾ ਵੀ ਡਰਾਉਣਾ ਬਾਣੀ ਦਾ ਮਕਸਦ ਨਹੀਂ, ਅਸਲੀਅਤ ਦਾ ਬੋਧ ਕਰਾਉਣਾ ਬਾਣੀ ਦਾ ਮਕਸਦ ਹੈ। ਔਰ ਜਿਨ੍ਹਾਂ ਨੂੰ ਅਸਲੀਅਤ ਦਾ ਗਿਆਨ ਹੁੰਦਾ ਉਹ ਫਿਰ ਜਦੋਂ ਸਿਰ ਧੜ ਦੀ ਬਾਜੀ ਲਾਉਣੀ ਹੁੰਦੀ ਹੈ ਸਭ ਤੋਂ ਅੱਗੇ ਖੜੇ ਹੁੰਦੇ ਆ। ਉਹੀ ਜਾਨਾਂ ਵਾਰਦੇ ਆ ਫਿਰ ਜਿਨ੍ਹਾਂ ਨੂੰ ਅਸਲੀਅਤ ਦਾ ਬੋਧ ਹੁੰਦਾ, ਜਿਨ੍ਹਾਂ ਨੂੰ ਇਹ ਪਤਾ ਹੁੰਦਾ ਬਿਨਾਂ ਆਏ ਤੋਂ ਹਜ਼ਾਰਾਂ ਗੋਲੀਆਂ ਚੱਲਦੀਆਂ ਹੋਣ ਮੇਰੇ ਵੱਜ ਨਹੀਂ ਸਕਦੀ, ਬਿਨਾਂ ਆਏ ਤੋਂ ਜਾ ਨਹੀਂ ਸਕਦਾ ਤੇ ਜਦੋਂ ਆ ਗਈ ਰਹਿ ਨਹੀਂ ਸਕਦਾ, ਤੇ ਫਿਰ ਡਰ ਕਿਸ ਚੀਜ਼ ਦਾ? ਜ਼ਾਲਮ ਨੇ ਜ਼ੁਲਮ ਕਰਨਾ ਕਰਕੇ ਦੇਖ ਲਵੇ, ਜਿਹਨੇ ਜੋ ਕਰਨਾ ਕਰਕੇ ਦੇਖ ਲਵੇ। ਸੋ ਚਲੋ ਆਪਾਂ ਆਪਣੇ ਵਿਸ਼ੇ ਤੇ ਵਾਪਸ ਆਈਏ। ਅਸਲੀਅਤ ਦਾ ਗਿਆਨ ਕਰਾਉਂਦੇ ਆ ਮਹਾਰਾਜ ਸਾਹਿਬ ਜੀ ਸਾਨੂੰ, ਤਾਂ ਹੀ ਸਾਡੇ ਚ ਯੋਧੇ, ਸੂਰਮੇ, ਦਲੇਰ, ਜਾਨਾਂ ਕੁਰਬਾਨ ਕਰਨ ਵਾਲੇ ਹਰ ਕੌਮ ਤੋਂ ਵੱਧ ਨੇ, ਹੈਗੇ ਨੇ, ਸੀਗੇ ਤੇ ਰਹਿਣਗੇ ਰਹਿੰਦੀ ਦੁਨੀਆਂ ਤੱਕ। ਕਿਉਂ? ਇਹ ਕੌਮ ਕਲਗੀਧਰ ਪਾਤਸ਼ਾਹ ਨੇ ਸਾਜੀ ਹੈ, ਮਨੁੱਖਤਾ ਦੇ ਭਲੇ ਲਈ ਸਾਜੀ ਹੈ, ਸਰਬੱਤ ਦੇ ਭਲੇ ਲਈ ਸਾਜੀ ਹੈ, ਤੇ ਕੌਮ ਸਰਬੱਤ ਦਾ ਭਲਾ ਕਰਦੀ ਰਹੇਗੀ। ਸੋ ਮਹਾਰਾਜ ਜੀ ਕਹਿੰਦੇ ਆ ਭਾਈ ਜਿਹੜੇ ਲਾਹਾ ਲੈ ਲੈਂਦੇ ਆ ਨਾਮ ਜਪ ਜਪ ਕੇ, ਉਹ ਤਾਂ ਵਾਹਿਗੁਰੂ ਦਾ ਮਹਿਲ ਪਾ ਲੈਂਦੇ ਆ, ਬਾਕੀ ਵਿਚਾਰੇ ਜੰਮਦੇ ਮਰਦੇ ਰਹਿੰਦੇ ਆ, ਵਿਚਾਰੇ ਜੇ ਬਣ ਜਾਂਦੇ ਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਹੈ ਵਰ ਬ੍ਰਿਖ ਜੋਯੋ, ਕਹਿੰਦੇ ਇੱਕ ਇੱਕ ਜੋ ਜੁੰਨੀ ਚ ਕਈ ਕਈ ਜਨਮ ਲੈਣੇ ਪੈਂਦੇ ਆ। ਹੁਣ ਇੱਕ ਸੱਪ ਦੀ ਜੁੰਨੀ ਆ, ਹਜ਼ਾਰਾਂ ਕਿਸਮ ਦੇ ਸੱਪ ਨੇ, ਉਹ
ਸਾਰੀਆਂ ਹੀ ਭੋਗਣੀਆਂ ਪੈਂਦੀਆਂ ਨੇ। ਫਿਰ ਇਹ ਨਹੀਂ ਪਤਾ ਕਿਸ ਜੁਨੀ ਚ ਜਾ ਕੇ ਕਿਹਦਾ ਖਾਜਾ ਬਣਨਾ ਪਵੇ। ਫਿਰ ਇੱਕ ਖਿਆਲ ਸਾਡੇ ਚ ਹੋਰ ਪਿਛਲੇ ਸਮੇਂ ਤੋਂ ਚੱਲਦਾ, ਪ੍ਰਚਾਰਕ ਵੀ ਕਹਿਣ ਲੱਗ ਪਏ ਜੀ ਕੋਈ 84 ਨਹੀਂ ਹੁੰਦੀ, ਭਲੇ ਉਹ ਸਾਰੀਆਂ ਜੁਨਾਂ ਤਾਂ ਅੱਖਾਂ ਦੇ ਅੱਗੇ ਤੁਰੀਆਂ ਫਿਰਦੀਆਂ ਨੇ। ਅਬ ਨੋਰਮਲ ਬੰਦਾ ਹੋਵੇ ਕੋਈ, ਉਹ ਕਹਿ ਸਕਦਾ ਵੀ ਕੁਛ ਨਹੀਂ ਹੁੰਦਾ। ਜਿਹੜਾ ਸਿਆਣਾ ਪੜ੍ਹਿਆ ਲਿਖਿਆ ਦੁਨੀਆਂ ਦੇ ਸਭ ਤੋਂ ਐਡਵਾਂਸ ਕੰਟਰੀ ਚ ਬੈਠੇ ਲੋਕ ਵੀ ਜੇ ਗੱਲ ਕਹਿਣ ਤਾਂ ਫਿਰ ਮੂਰਖਤਾ ਦੀ ਹੱਦ ਹੈ ਤੇ ਹੋਰ ਕੀ ਹੈ। ਇਸ ਤੋਂ ਐਡਵਾਂਸ ਹੋਰ ਹੈ ਕੀ ਦੁਨੀਆਂ ਤੇ? ਤੇ ਸਾਰੀਆਂ ਜੁਨਾ ਅੱਧੀਆਂ ਜੁਨਾਂ ਦੇ ਇੱਥੇ ਵੱਡ ਵੱਡ ਫਰਿੱਜਾਂ ਚ ਲਾਈਆਂ ਪਈਆਂ ਨੇ, ਤੜਕ ਤੜਕ ਲੋਕੀ ਖਾਈ ਜਾਂਦੇ ਆ। ਅਜੇ ਵੀ ਕਹੀ ਜਾਣ ਵੀ 84 ਲੱਖ ਨੀ ਹੈ ਤੇ ਫਿਰ ਕੀ ਕਿਹਾ ਜਾ ਸਕਦਾ? ਸਭ ਅੱਖਾਂ ਦੇ ਸਾਹਮਣੇ ਹੈ, ਜਾਣ ਕਿ ਬਸ ਮਹਾਰਾਜ ਜੀ ਨਾਲ, ਮਹਾਰਾਜ ਦੀ ਬਾਣੀ ਨਾਲ, ਮਹਾਰਾਜ ਦੇ ਬਚਨਾਂ ਨਾਲ ਹਾਡੇ ਜੇ ਲਈ ਜਾਂਦੇ ਆ ਸੰਸਾਰ ਦੇ ਲੋਕ। ਪਰ ਅੱਖ ਉਦੋਂ ਖੁੱਲਦੀ ਹੈ ਜਦੋਂ ਉਸੇ ਜੁਨੀ ਚ ਪੈ ਕੇ ਮਰਨਾ ਪੈਂਦਾ, ਫਿਰ ਉਹ ਭੋਗਣੀ ਪੈਂਦੀ ਹੈ, ਫਿਰ ਔਖੇ ਹੁੰਦੇ।

ਨਾਲ ਹੀ ਦਿਲ ਚ ਚਾਨਣਾ ਹੋ ਜਾਂਦਾ ਬੰਦੇ ਦੇ, ਤੇ ਨਾਮ ਨਾਲ ਹੀ ਬੰਦੇ ਨੂੰ ਸੋਭਾ ਮਿਲਦੀ ਹੈ। ਦਿਲ ਚ ਜਿਹੜਾ ਚਾਨਣਾ ਨਾ, ਉਹ ਕਈ ਤਰ੍ਹਾਂ ਨਾਲ ਹੁੰਦਾ। ਪਹਿਲਾਂ ਤਾਂ ਇੱਦਾਂ ਹੁੰਦਾ ਵੀ ਜਦੋਂ ਅਸੀਂ ਦੁਨੀਆਂ ਚ ਵਿਚਰਦੇ ਸੀ ਆਮ, ਕਿਸੇ ਨੇ ਕੋਈ ਮਾੜਾ ਜਾਂ ਕੁਛ ਕਹਿ ਦੇਣਾ, ਕਿਸੇ ਨੇ ਕੋਈ ਔਖਾ ਬਚਨ ਕਹਿ ਦੇਣਾ, ਤੇ ਅੰਦਰ ਪਤਾ ਹੀ ਨਹੀਂ ਸੀ ਚੱਲਦਾ, ਕ੍ਰੋਧ ਚ ਆ ਜਾਣਾ, ਲੜ ਪੈਣਾ, ਚੰਗੇ ਮਾੜੇ ਬੋਲ ਬੋਲਣ ਲੱਗ ਪੈਣੇ। ਤੇ ਫੇਰ ਕਹਿੰਦੇ ਜਦੋਂ ਮਹਾਰਾਜ ਦੇ ਦਰ ਤੇ ਆਉਣ ਲੱਗ ਗਏ, ਹੌਲੀ ਹੌਲੀ ਕਿਸੇ ਨੇ ਕੁਛ ਕਿਹਾ ਵੀ ਹੈ ਤੇ ਦਿਲ ਚ ਖਿਆਲ ਆਇਆ, ਚਾਨਣਾ ਜਿਹਾ ਹੋਇਆ ਦਿਲ ਚ, ਛੱਡੋ ਜਿੰਨੀ ਕਿ ਇਹਨੂੰ ਮੱਤ ਮਹਾਰਾਜ ਨੇ ਦਿੱਤੀ ਹੈ ਉਨੀ ਕੇ ਮੱਤ ਬੋਲ ਗਿਆ, ਇੱਥੇ ਛੱਡ ਦਈਏ। ਹੁਣ ਜਿਹੜੇ ਖਿਆਲ ਮਹਾਰਾਜ ਦੀ ਸ਼ਰਨ ਤੋਂ, ਬਾਣੀ ਪੜ੍ਹਨ ਤੋਂ, ਨਾਮ ਜਪਣ ਤੋਂ ਪਹਿਲੇ ਬੰਦੇ ਨੂੰ ਬੰਦੇ ਨਾਲ ਲੜਨ ਮਰਨ ਵਰਗਾ ਮਜਬੂਰ ਕਰ ਦਿੰਦੇ ਸੀ, ਉਹੀ ਖਿਆਲ ਬੰਦੇ ਨੂੰ ਛੱਡਣ ਲੱਗ ਪੈਂਦੇ ਆ। ਇਸ ਤੋਂ ਵੱਡਾ ਚਾਨਣਾ ਹੋਰ ਕੀ ਹੋ ਸਕਦਾ ਇੱਕ ਆਮ ਬੰਦੇ ਲਈ ਸ਼ੁਰੂਆਤੀ ਤੌਰ ਤੇ। ਔਰ ਇੱਕ ਗੱਲ ਹੋਰ ਦੱਸਦੀ ਹੈ, ਸਾਧ ਸੰਗਤ ਜੀ ਜਿਹੜੇ ਗੁਰਮੁਖ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਜਾਂ ਕਿਸੇ ਸ਼ਬਦ ਦਾ ਅਭਿਆਸ ਕਰਦੇ ਨੇ ਜਾਂ ਰੁਟੀਨ ਚ ਹਰ ਮਹੀਨੇ ਸਹਿਜ ਪਾਠ ਕਰਦੇ ਨੇ, ਕਈ ਵਾਰ ਸਾਡੇ ਮਨ ਚ ਖਿਆਲ ਆ ਜਾਂਦਾ ਵੀ ਇੰਨਾ ਮੂਲ ਮੰਤਰ ਕਰ ਲਿਆ, ਇੰਨੇ ਸਹਿਜ ਪਾਠ ਕਰ ਲਏ, ਕੋਈ ਫਰਕ ਜਿਹਾ ਤਾਂ ਪਿਆ ਨਹੀਂ। ਅਸੀਂ ਸੋਚਦੇ ਹਾਂ ਵੀ ਇੱਕਦਮ ਪ੍ਰਕਾਸ਼ ਹੋਣ ਲੱਗ ਪਵੇ ਅੰਦਰ, ਕਿਉਂਕਿ ਸ਼ਕਤੀਆਂ ਨੂੰ, ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਪ੍ਰੈਫਰ ਕਰਦੇ ਹਾਂ, ਤਾਕਤਾਂ ਨੂੰ, ਵੀ ਅਸੀਂ ਕੁਛ ਬੋਲੀਏ ਤੇ ਪੂਰਾ ਹੋਣ ਲੱਗ ਪਵੇ, ਐਂ ਹੋਣ ਲੱਗ ਪਵੇ। ਲੇਕਿਨ ਸਭ ਤੋਂ ਪਹਿਲੇ ਮਹਾਰਾਜ ਸਾਡੇ ਅੰਦਰ ਜਿਹੜੀ ਮੈਲ ਲੱਗੀ ਉਹਨੂੰ ਧੋਂਦੇ ਆ, ਸਾਫ਼ ਕਰਦੇ ਆ। ਹੁਣ ਮਹਾਰਾਜ ਜੀ ਦਾ ਪ੍ਰਕਾਸ਼ ਤੁਸੀਂ ਘਰੇ ਲੈ ਕੇ ਜਾਣਾ ਹੋਵੇ, ਘਰ ਦੀ ਸਫਾਈ ਨਹੀਂ ਹੈ, ਕਿਵੇਂ ਲੈ ਜਾਓਗੇ? ਪਹਿਲੇ ਆਪਾਂ ਵੀ ਘਰੇ ਸਫਾਈ ਕਰਦੇ ਹਾਂ ਪੂਰੀ, ਧੂਪ ਲਾਉਂਦੇ ਹਾਂ, ਸੁਗੰਧੀਆਂ ਦਿੰਦੇ ਹਾਂ, ਪਰਫਿਊਮ ਛਿੜਕਦੇ ਹਾਂ, ਮਹਾਰਾਜ ਜੀ ਨੇ ਆਉਣਾ। ਤੇ ਜਿਹੜਾ ਦਿਲ ਚ ਮਹਾਰਾਜ ਜੀ ਨੇ ਆਉਣਾ, ਉਹਦੀ ਸਫਾਈ ਸਾਡੇ ਵਾਸ ਦਾ ਤਾਂ ਕੰਮ ਨਹੀਂ ਕਰਨਾ, ਮਹਾਰਾਜ ਦੀ ਬਾਣੀ ਕਰਦੀ ਹੈ, ਸਿਮਰਨ ਕਰਦਾ ਅੰਦਰਲੇ ਨੂੰ, ਗੰਦਗੀ ਅੰਦਰ ਜਿਹੜੀ ਵਿਕਾਰਾਂ ਦੀ, ਮਾੜਾ ਸੋਚ ਸੋਚ ਕੇ, ਮਾੜੇ ਕਰਮ ਕਰ ਕਰਕੇ ਅੰਦਰ ਭਰੀ ਪਈ ਹੁੰਦੀ ਹੈ, ਪਹਿਲਾਂ ਉਹਨੂੰ ਕੱਢਦੀ ਹੈ, ਉਹ ਬਾਣੀ ਅੰਦਰੋਂ ਸਾਫ਼ ਕਰਦੀ ਹੈ। ਤੇ ਜਦੋਂ ਸਾਫ਼ ਹੋ ਜਾਂਦਾ ਅੰਦਰੋਂ, ਫੇਰ ਜਿਹੜੇ ਮਾੜੇ ਖਿਆਲ, ਬੁਰੇ ਖਿਆਲ, ਉਹ ਅੰਦਰ ਜੋ ਵੀ ਨੈਗਟਿਵ ਪੈਦਾ ਹੁੰਦਾ ਸੀ, ਉਹ ਹੋਣਾ ਬੰਦ ਹੋ ਜਾਂਦਾ ਹੈ। ਜਿਸ ਦਿਨ ਸ਼ੁਰੂ ਕੀਤੀ ਸੀ ਬਾਣੀ ਪੜ੍ਹਨੀ, ਸਿਮਰਨ ਕਰਨਾ, ਉਸ ਦਿਨ ਮਨ, ਦਿਲ, ਦਿਮਾਗ ਇੱਦਾਂ ਦੇ ਨਹੀਂ ਸੀ ਜਿੱਦਾਂ ਦੇ ਸਾਲ ਦੋ ਸਾਲ ਬਾਅਦ ਹੋ ਜਾਂਦੇ ਹੈ। ਜੇ ਅਸੀਂ ਖਿਆਲ ਰੱਖੀਏ ਤੇ ਜਪਦੇ ਰਹੀਏ, ਤੇ ਜਿੱਦਣ ਬੁਰੇ ਖਿਆਲ ਆਉਣੇ ਬੰਦ ਹੋ ਜਾਣ, ਸਮਝ ਲਓ ਅੰਦਰੋਂ ਸਾਫ਼ ਹੋ ਚੁੱਕਿਆ, ਸੌਫਟ ਹੋਣਾ ਦਿਲ ਸ਼ੁਰੂ ਹੋ ਜਾਂਦਾ, ਨਰਮ ਹੋਣਾ, ਕਿਉਂਕਿ ਉੱਦਾਂ ਤਾਂ ਇੰਨਾ ਸਖ਼ਤ ਰਹਿੰਦਾ ਦਿਲ ਬੰਦੇ ਦਾ ਵੀ ਕਿਸੇ ਨੂੰ ਦੁਖੀ ਕਰਕੇ, ਕਿਸੇ ਦਾ ਬੁਰਾ ਕਰਕੇ, ਇਹ ਕਦੇ ਫੀਲ ਹੀ ਨਹੀਂ ਕਰਦਾ ਕੁਛ। ਲੇਕਿਨ ਨਾਮ ਜਪਣ ਵਾਲੇ ਦਾ ਅੰਦਰਲਾ ਜਿੰਨਾ ਸਾਫ਼ ਹੋਏਗਾ, ਉਨਾ ਸੌਫਟ ਹੋਣਾ ਸ਼ੁਰੂ ਹੋ ਜਾਏਗਾ। ਮਾੜੀ ਜਿਹੀ ਗੱਲ ਵੀ ਕਿਸੇ ਨੂੰ ਕਹੇਗਾ, ਬਾਅਦ ਚ 10 ਵਾਰ ਖੁਦ ਫੀਲ ਕਰੇਗਾ ਉਹਨੂੰ। ਇਹ ਸਭ ਤੋਂ ਵੱਡਾ ਬਦਲਾਅ ਬਾਣੀ ਇਹ ਕਰਦੀ ਹੈ ਪਹਿਲੇ ਅੰਦਰੋਂ, ਕਿਉਂਕਿ ਜਿੰਨਾ ਚਿਰ ਅਸੀਂ ਇਨਸਾਨ ਨਹੀਂ ਬਣੇ, ਭਗਤ ਕਿਵੇਂ ਬਣ ਸਕਦੇ ਆ? ਪਹਿਲੇ ਮਹਾਰਾਜ ਜੀ ਦੀ ਬਾਣੀ ਸਾਨੂੰ ਇਨਸਾਨ ਬਣਾਉਂਦੀ ਹੈ, ਇੱਕ ਵਧੀਆ ਦਿਲ ਜਿੱਦਾਂ ਦਾ ਮਹਾਰਾਜ ਜੀ ਨੇ ਦੇ ਕੇ ਭੇਜਿਆ ਸੀ ਉੱਦਾਂ ਦਾ ਦਿਲ ਬਣਾਉਂਦੀ ਹੈ, ਪਹਿਲੇ ਉੱਦਾਂ ਦਾ ਦਿਮਾਗ ਬਣਾਉਂਦੀ ਹੈ, ਉੱਦਾਂ ਦੇ ਖਿਆਲ ਬਣਾਉਂਦੀ ਹੈ ਬਾਣੀ। ਫਿਰ ਹੌਲੀ ਹੌਲੀ
ਦੁਬਾਰੇ ਨਵਾਂ ਸਫ਼ਰ ਸ਼ੁਰੂ ਹੁੰਦਾ। ਮਹਾਰਾਜ ਜੀ ਕਹਿੰਦੇ ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਸਤਿਗੁਰੂ ਦੇ ਘਰ ਦੁਬਾਰੇ ਜੰਮਦੇ ਹਾਂ ਅਸੀਂ, ਉਦਾਂ ਦਾ ਦਿਲ ਜੰਮਦਾ, ਉਦਾਂ ਦੇ ਖਿਆਲ ਜੰਮਦੇ ਅੰਦਰ, ਔਰ ਉਨਾ ਚਿਰ ਨਹੀਂ ਜੰਮਦੇ ਜਿੰਨਾ ਚਿਰ ਅੰਦਰ ਲਤੋਤਾ ਨਹੀਂ ਜਾਂਦਾ। ਇੱਕ ਨਵਾਂ ਜਨਮ ਸਾਨੂੰ ਮਹਾਰਾਜ ਸਾਧਕ ਦਾ ਦਿੰਦੇ ਹੈ, ਤੇ ਉਹ ਸਾਧਕ ਇੱਕ ਬਹੁਤ ਵਧੀਆ ਇਨਸਾਨ ਬਣਦਾ ਪਹਿਲੇ, ਫਿਰ ਉਹ ਸਾਧਕ ਬਣਦਾ, ਫਿਰ ਉਹ ਸਾਧੂ ਬਣਦਾ, ਬ੍ਰਹਮ ਗਿਆਨੀ ਬਣਦਾ, ਭਗਤ ਬਣਦਾ, ਪਰਮਾਤਮਾ ਦਾ ਪਿਆਰਾ ਬਣਦਾ, ਪਰਮਾਤਮਾ ਦਾ ਰੂਪ ਬਣਦਾ। ਐਵੇਂ ਕੋਈ ਨਹੀਂ ਬਣ ਜਾਂਦਾ ਪਰਮਾਤਮਾ ਦਾ ਰੂਪ ਸਿੱਧਾ ਹੀ। ਇੰਨੀਆਂ ਅਵਸਥਾਵਾਂ ਦੇ ਵਿੱਚੋਂ ਦੀ ਨਿਕਲ ਕੇ ਫਿਰ ਮਹਾਰਾਜ ਸਾਹਿਬ ਜੀ ਨੂੰ ਨਵਾਜ ਦਿੰਦੇ। ਮਹਾਰਾਜ ਜੀ ਕਹਿੰਦੇ ਭਾਈ ਇਸ ਤਰ੍ਹਾਂ ਨਾਮ ਨਾਲ ਹਿਰਦੇ ਚ ਚਾਨਣਾ ਹੁੰਦਾ ਤੇ ਸੋਭਾ ਮਿਲਦੀ ਹੈ ਗੁਰਮੁਖ ਨੂੰ।

ਮੰਨਦਾ ਕਿਉਂਕਿ ਮਨਮੁਖ ਬੰਦਾ ਮਨ ਦੇ ਪਿੱਛੇ ਲੱਗੇ ਆਪਣੀ ਇੱਜ਼ਤ ਆਪ ਗਵਾ ਲੈਂਦਾ। ਹੁਣ ਜਿੰਨੇ ਬੰਦੇ ਮਨ ਦੇ ਪਿੱਛੇ ਲੱਗ ਕੇ ਬੁਰੇ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਆ ਉਹਨਾਂ ਦੀ ਇੱਜ਼ਤ ਕੋਈ ਹੋਰ ਥੋੜੀ ਗਵਾਉਂਦਾ, ਆਪਣੀ ਇੱਜ਼ਤ ਆਪ ਹੀ ਗਵਾਉਂਦੇ ਆ। ਜੰਮਪੁਰ

ਭਜਾ ਦਿੰਦੇ ਆ। ਨਾਮੋ ਹੀ ਨਾਮ ਪਾਈਐ ਮੰਨੀਐ ਨਾਮੇ ਵਡਿਆਈ, ਨਾਮ ਨੂੰ ਜਪਣ ਕਰਕੇ ਹੀ ਨਾਮ ਦਾ ਮੰਨਣ ਹੁੰਦਾ। ਜੇ ਨਾਮ ਨੂੰ ਜਪਦੇ ਆ ਤਾਂ ਨਾਮ ਮੰਨਿਆ ਜਾਂਦਾ, ਤਾਂ ਨਾਮ ਕਰਕੇ ਇਹ ਜੀਵ ਨੂੰ ਗੁਰੂ ਦੇ ਘਰ ਚ ਜਨਮ ਮਿਲਦਾ, ਫਿਰ ਉਹ ਗੁਰੂ ਕਾ ਪਿਆਰਾ ਬਣਦਾ ਤੇ ਮਾਤ ਲੋਕ ਤੋਂ ਲੈ ਕੇ ਵਾਹਿਗੁਰੂ ਦੀ ਦਰਗਾਹ ਤੱਕ ਉਹਨੂੰ ਮਾਣ ਹਾਸਲ ਹੁੰਦਾ, ਫਿਰ ਵਡਿਆਈ ਮਿਲਦੀ ਹੈ।

0: ਜਿਹਦੇ ਉੱਤੇ ਮਹਾਰਾਜ ਦਿਆਲ ਹੋ ਜਾਂਦੇ ਆ, ਸੇਵਾ ਕਰਦਾ ਸਿਮਰਨ ਕਰਦਾ ਦੇਖ ਕੇ ਉਹਨੂੰ ਦੇ ਦਿੰਦੇ ਆ। ਮਹਾਰਾਜ ਜੀ ਕਹਿੰਦੇ ਇਹ ਨਾਮ ਦੀ ਬੋਝ ਗੁਰੂ ਦੀ ਮੱਤ ਦੁਆਰਾ ਸਿੱਖ ਦੇ ਅੰਦਰ ਆਉਂਦੀ ਹੈ ਭਾਈ। ਨਾਨਕ ਸਭ ਕਿਛ ਨਾਵੈ ਕੈ ਵਸ ਹੈ, ਪੂਰਾ ਭਾਗ ਕੋ ਪਾਈ। ਮਹਾਰਾਜ ਜੀ ਕਹਿੰਦੇ ਸਭ ਕੁਛ ਵਾਹਿਗੁਰੂ ਦੇ ਨਾਮ ਦੇ ਵਸ ਦੇ ਵਿੱਚ ਹੈ, ਪੂਰੇ ਭਾਗਾਂ ਨਾਲ ਕੋਈ ਇਹਨੂੰ ਪ੍ਰਾਪਤ ਕਰਦਾ ਹੈ। ਮਹਾਰਾਜ ਜੀ ਕਹਿੰਦੇ ਗੁਰੂ ਵੀ ਪਰਮਾਤਮਾ ਵੀ ਸਭ ਨਾਮ ਦੇ ਵਸ ਦੇ ਵਿੱਚ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਦਸਵੇਂ ਪਾਤਸ਼ਾਹ ਮੈਨੂੰ ਵਸ ਕਰਨਾ ਨਾ, ਮੇਰੇ ਪਿੱਛੇ ਆਉਣ ਦੀ ਲੋੜ ਨਹੀਂ, ਮਹਾਰਾਜ ਦਾ ਨਾਮ ਜਪ। ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਕਹਿੰਦੇ ਨਾਮ ਜਪਣ ਵਾਲਿਆਂ ਦੇ ਵਾਹਿਗੁਰੂ ਪਿੱਛੇ ਆਪ ਲੱਗੇ ਫਿਰਦੇ ਹੈ, ਯਾਨੀ ਕਿ ਨਾਮ ਦੇ ਪਿੱਛੇ ਸਭ ਦਾਤਾ ਨੇ, ਰੱਬ ਵੀ ਨਾਮ ਦੇ ਪਿੱਛੇ ਆਉਂਦੇ ਹੈ। ਇਸ ਕਰਕੇ ਮਹਾਰਾਜ ਜੀ ਸਾਨੂੰ ਮੂਲ ਨੁਕਤਾ ਹੀ ਬਖਸ਼ਿਆ ਕਿ ਨਾਮ ਨਾਲ ਜੁੜ ਜਾਓ, ਸਭ ਕੁਛ ਆ ਜਾਏਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅਣ ਸਤਿਕਾਰਯੋਗ ਭਾਈ ਸਾਹਿਬ ਭੁਪਿੰਦਰ ਸਿੰਘ ਜੀ, ਜ਼ੁਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨੀ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਦੇ ਨਾਲ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ, ਨਵਾਂ ਮਹੀਨਾ ਚੜ੍ਹ ਰਿਹਾ ਹੈ, ਅਤੇ ਨਾਲ ਹੀ ਪੰਥ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਇਸ ਸੰਬੰਧ ਸ਼ਾਮ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਸਮਾਗਮ ਅਗਲੇ ਹਫ਼ਤੇ ਆ ਰਹੇ ਹਨ, 23, 24, 25 ਅਤੇ 26 ਤਰੀਕ ਨੂੰ। 23 ਤਰੀਕ ਦੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹੋਣਗੇ। 24 ਤਰੀਕ ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ, ਅਤੇ 25 ਤਰੀਕ ਨੂੰ ਸਵੇਰ ਦੇ ਆਸਾ ਦਰਬਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹੋਣਗੇ, ਅਤੇ ਨਾਲ ਹੀ 10 ਵਜੇ ਉੱਥੇ ਅੰਮ੍ਰਿਤ ਸੰਚਾਰ ਹੋਣਗੇ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ, ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। ਅਤੇ ਸ਼ਾਮ ਨੂੰ ਸਾਰੀ ਰਾਤ ਰਹਿਣਸਵਾਈ ਕੀਰਤਨ ਦਰਬਾਰ, 25 ਜੁਲਾਈ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ ਕੀਰਤਨ ਦਰਬਾਰ ਰਹਿਣਸਵਾਈ ਹੋਣਗੇ। ਆਪ ਜੀ ਨੇ ਸਰਦਵਾਨਾ 'ਚ ਹਾਜ਼ਰੀ ਭਰਨੀਆਂ ਜੀ। ਆਉਣ ਕਥਾ ਰਾਹੀਂ ਜੁੜਨਾ ਕਰੋ, ਕੀਰਤਨ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਮਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਸਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰੇ ਐ ਕਰਨਾਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਿਠ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਸ ਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀ ਧਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਰਾਜ ਆਪ ਜੀ ਨੇ ਪਾਰ ਮਿਰਾਨ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੌੜੀ ਨੂੰ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੇ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇ ਸੱਚ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਘ 'ਚ ਵਰਤਾਉਣ ਦੀ ਆਗਿਆ, ਬਖਸ਼ਿਸ਼ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ ਉਬਰਾਂਦਾ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਛੱਡਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ।

सो कहो टल गुर सेविया अहनस सहज सुपाहे दर्शन प्रसियाए गुरु कै।

ਅੰਤਰ ਤੂੰ ਸਮਰਥ ਸੱਚ ਦੇ ਵਣਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਭੰਡਾਰ ਰਹਾਉ ਸੁਨ ਸਮਾਦ ਰਹੇ ਲਿਵ ਲਾਗੇ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੀਂ ਜੁੜ ਬੈਠੀ ਸਾਧ ਸੰਗਤ ਜੀ ਬੜੇ ਭਾਗੀ ਹੋ ਆਪ ਜੀ ਨੇ ਬੁੱਧਵਾਰ ਦੇ ਹਫ਼ਤਾ ਵਾਰੀ ਸੰਮੇਲਨ ਵਿੱਚ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸੂਰਤ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮ ਘਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉਣਾ ਤੂੰ ਨ ਛੁਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮੈਂ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਜ ਰੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਗਰ ਨਾਉ ਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰ ਇਸ ਵੇਲੇ ਆਪ ਜੀ ਦੀ ਹਜੂਰੀ ਸੰਗਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਇਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਬਣਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਚੱਲ ਕੇ ਵਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾ ਵਲਿਆਂ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਹੰਕਾਰ। ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਹ ਤਨ ਮਾਹ ਮਿਟਾਵੋ।

ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਏ ਨਾਨਕ ਤਾ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮਹਤਾਜੇ ਪ੍ਰਭ ਕਉ ਸਿਮਰੈ ਸੇ ਪ੍ਰਭ ਕਉ ਸਿਮਰੈ ਸੇ ਬੇ ਮਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ

ਸਤਿਪਰੀ ਜਹ ਮਾਤ ਪਿਤਾ ਸਤਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ

ਜਨਹਾਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ।

ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਕਬਾਰ ਨਉ ਖੰਡ ਪ੍ਰਿਥਵੀ ਫਿਰੈ ਤਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸਵ ਹੈ ਵਿਰ ਭੂਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ

ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀ ਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣ ਹੈ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ।

ਬ੍ਰਾਹਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹ ਤੇ ਸਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈ ਹੈ ਧਿਆਵਨ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ।

ਸੰਗ ਘੜ ਘੜ ਡੀਠਾ ਸਾਧ ਸੰਗ ਪੈ ਅਗਿਆਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਤੇ ਸੰਯੋਗ ਸਾਧਕ ਮਹਿਮਾ ਬੇਦ ਨਾ ਜਾਣੇ ਜੇ ਤਾ ਸੁਣੇ ਤੇ ਤਬ ਖਿਆਨ

ਨਿਰੰਜਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਜੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬ੍ਰਹਮ ਪਾਇਆ ਬ੍ਰਹਮ ਗਿਆਨੀ ਸਦਾ

ਬਾਹ ਕਈ ਕੋੜ ਪ੍ਰਦੇਸ਼ ਪ੍ਰਭਾਹ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੀ ਕੀ ਜਾਣੇ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜ ਰਸ ਭੋਗੀ ਕਈ ਕੋੜ ਪੰਖੀ ਕਈ ਕੋੜ ਪੰਖੀ ਸਿਰ ਪਿਉ ਪਾਏ ਕਈ ਕੋੜ ਪਾਥਰ ਬ੍ਰਿਖ ਨਿਵਜਾਏ ਕਈ ਕੋੜ ਪਵਨ ਪਾਣੀ ਵੈ ਸੰਤਰ ਕਈ ਕੋੜ ਦੇਸ ਭੂ ਮੰਡਲ ਕਈ ਕੋੜ ਸਸੀਹਰ ਸੂਰ ਨਖੇਤਰ ਕਈ ਕੋੜ ਦੇਵ ਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੈ ਸੂਦ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ

ਸ਼ੰਕਰ ਮਿਰਗਾ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਲਿਪਤ ਰਹਿਆ ਪਰ ਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੇ ਮਰਹਿ ਕਈ ਕੋਟ ਬਹੁ ਜੋਨੀ ਫਿਰ ਹੈ।

ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬਹੁ ਸਾਧ ਸੰਗ ਤਿਹੁ

ਆਵੇ। ਆਪ ਕਹੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਾਗੇ ਜਾਣੇ ਬੁਰ ਤੇ ਕਰ ਹੋਏ, ਤਬ

ਵਾਰ ਅਸ਼ਟਪਦੀ ਸੰਤ ਕੇ ਦੁੱਖ ਨਿਵਾਰ ਜਾ ਘਟੇ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨ ਲਰਕ ਮੈਂ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਿਲੀਨ ਸੰਤ ਕੇ ਦੁੱਖ ਨ ਸੋਭਾ ਤਿਹੀਨ ਸੰਤ ਕੇ ਹੱਥੇ ਕੋ ਰੱਖ

ਸੰਤ ਕਾ ਦੁਖੀ ਕਿਸੇ ਕਾ ਨਿਮਿਤ। ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ। ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮ ਮੈਂ ਮਰੇ, ਸੰਤ ਕੀ ਦੁਖ ਨਾ ਸੁਖ ਤੇ ਟਰੇ। ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੇ ਤਲੈ ਮਿਲਾਵੇ। ਸੰਤ ਕਾ ਦੁਖੀ ਹਦ ਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਕੋ ਦਿਆ

ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪੈ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜੂ ਪਹੁ ਜਾਏ ਸੰਤ ਕੇ ਦੁਖੀ ਕੋ ਦਰ ਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੁਜੇ ਨਾ

ਪੈ ਨਿਹਾਲ ਹੁਣ ਕਿਸੇ ਬਸ ਹੋਈ ਲਾਂਗੇ ਜਿਸਰੋਂ ਕਿਰਪਾ ਕਰੇ ਬਿੜਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤੈਨੂੰ ਪੁਰਖਾ ਉਤਮ ਕਰਮਾਨ ਜੋ ਕਿਛ ਕਰੇ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਭਾਏ ਹੋਵੇ ਸੋਹੇ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਨ ਜਿਹ ਤੇ ਬਰੇ ਤੇ ਹਮਾਏ ਸਮਾਏ ਹੋਏ ਸੁਖ

ਬਿਠਾਏ। ਨਾਨਾ ਵਿਧ ਕਰਬੰਧ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀ ਵੈ ਨਾਨਕ ਕਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ

ਹਿਆ ਸਰਬ ਸਮਾਏ ਪ੍ਰਭ ਭਗਸਾਨ ਦੀਨ ਦਿਆਲ ਭਗਤ ਬਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ।

ਆਪ ਕਥੇ ਆਪ ਸੁਣੇ ਹਾਰ ਆਪੇ ਕਾਬਿਜ਼ ਥਾਰ ਜਾਤ ਸੁਭਾਵੇ ਤਾਂ ਸਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਹਿਣਾ ਹੀ ਕਛੋਇਆ ਆਪਣੇ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬਜਾਏ

ਹਰਿ ਤਿਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਦੇਹਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰਭਾਵ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਏਕ ਕਰਮਾ ਹੈ ਅਨਕਰਾਂਗ ਨਾ ਦ੍ਰਿਸ਼ਟਾ ਹੈ ਨਾਮ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਬਿਸਰਾਮ ਸੁਨ ਸਮਾਧ ਅਣਹ ਦੈਨਾਦ ਕਹਿ ਨਾ ਜਾਈ ਅਚਰਿਤ ਬਿਸਮਾਧ

ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ।

ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇ ਤੀ ਸਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ

ਸਾਸ ਸੁਣੈ ਸਤਸੰਗ ਤੋ ਗਿਆਨ ਸੁਣੈ ਅੜਸੜ ਕਾ ਇਸ਼ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ।

ਹੋਰ ਅਸੰਗ ਅਮਰ ਗਲ ਜਾਹੇ ਜੋਰ ਅਸੰਗ ਗਲ ਵਢਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਾਖਾ ਅਸੰਗ ਨੰਦਕ ਸਿਰ ਕਰਹੇ ਭਾਰ

ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੋ ਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਰ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ

ਔਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟਾ ਸੰਸਾਰ ਜਿਸ ਸਤ ਜੋਰ ਕਰ ਵੇਖਿਆ ਸੋਹੇ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਗਏ ਰੰਗ ਤਿਨਗੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਜ ਪ੍ਰਵਾਨ

ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜਿਹੇ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਮੰਗਾ ਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਹੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਫਾਰੇ ਨਮਸਤੰਗ ਸੁਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਨਿਰਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਰਾਸਰੇ ਨਮਸਤੰਗ ਦਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਬੇ ਨਮੋ ਸਰਬ ਥਾਬੇ ਨਮੋ ਸਰਬ ਕਾਲੇ ਨਮੋ ਸਰਬ ਹਾਲੇ ਨਮਸਤ ਦੇਵੇ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਵਰਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਗਾਲ ਗਾਲੇ ਨਮਸਤ ਦਿਆਲੇ ਨਮਸਤੰਗ ਬਰਨੇ ਨਮਸਤੰਗ ਬਰਨੇ ਨਮਸਤੰਗ ਜਰਾਰੰਗ ਨਮਸਤੰਗ ਰਸਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਦਰ ਸਾਕੇ ਨਮਸਤੰਦਰ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂਹ ਹੈ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਪੇ ਹੈ ਅਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਰਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ

ਚਤੁਰ ਚਕਰ ਵਰਤੀ, ਚਤੁਰ ਚਕਰ ਭਰਤੀ, ਚਤੁਰ ਚਕਰ ਬਾਲੇ, ਚਤੁਰ ਚਕਰ ਗਾਲੇ, ਚਤੁਰ ਚਕਰ ਵਾਸੇ, ਚਤੁਰ ਚਕਰ ਵਾਸੇ, ਚਤੁਰ ਚਕਰ ਮਾਨਿਆ, ਚਤੁਰ ਚਕਰ ਦਾਨਿਆ, ਚਾਚਰੀ ਛੰਦ ਨਾ ਸੱਤਰੇ ਨਾ ਮਿੱਤਰੇ ਨਾ ਭਰਮ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮੇਰੇ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਹੈ ਪ੍ਰਥੀਸੈ ਅਧੀਸੈ ਅਦਰਸ ਆਕ੍ਰਿਸ਼ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿ ਆ ਸ਼ਜ ਦੇਸਾ ਹੈ ਕਿ ਆ ਬਿਜ ਬੇਸਾ ਕਿ ਆ ਗੰਜ ਕਰਮਾ ਕਿ ਆ ਪੰਜ ਭਰਮਾ ਕਿ ਆ ਭਿਜ ਲੋਕੇ ਕਿ ਆਦਿ ਸੋਕਾ ਕਿ ਅਭਦੂਤ ਵਰਨੇ ਕਿ ਵਿਭੂਤ ਕਰਨੇ ਕਿ ਰਾਜੰਗ ਪ੍ਰਵਾਹ ਧਰਮੰਗ ਤੂੰ ਜਾ ਹੈ ਕਿ ਧਰਮੰਗ ਤੂੰ ਜਾ ਹੈ ਕਿ ਸਾਸੋਕ ਵਰਨੇ ਕਿ ਸਰਵਾ ਭਰਨੇ ਕਿ ਜਗਤੰਗ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਰੂਪੇ ਕਿ ਆਦਿ ਆਦੇਵ ਹੈ ਕਿ ਆਪ ਅਭੇਵ ਹੈ ਕਿ ਸ਼ਤਰੰਗ ਵਿਹੀਨ ਹੈ ਕਿ ਏਕ ਹੈ ਅਧੀਨ ਹੈ ਕਿ ਰੋਜ਼ੀ ਰਜ਼ਾਕੇ ਰਹੀਮੇ ਰਿਹਾਕ ਹੈ ਕਿ ਪਾਕ ਬੈਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹ ਅਨਸ਼ਾਹ ਹੈ ਕਿ ਕਾਰਨ ਕੁਰਿੰਦਾ ਕਿ ਰੋਜ਼ੀ ਦਾ ਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਭਾਉਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣੇ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭੰਨ ਹੈ ਕਿ ਸਰਬ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮੇ ਕਿ ਪਰਮੰਗ ਫੀਮੇ ਕਿ ਆਗਲ ਅਲਾਮੇ ਕਿ ਸਾਹਿਬ ਕਲਾਮ ਹੈ ਕਿ ਉਸਨ ਅਲ ਵਜੂਹ ਹੈ ਤਮਾਮ ਰਜ਼ੂ ਹੈ ਮੈਸੁਲ ਸਲਾਮ ਹੈ ਸਲੀਖੁਦ ਮਦਾਮੇ ਗਨੀਮੁਲ ਸ਼ਿਕਸਤ ਹੈ ਗਰੀਬ ਅਲ ਪਰਸਤ ਹੈ

ਉਦਾਰ ਜਲ ਥਲ ਅਮੰਡ ਦੇ ਸੁਸ ਭੰਡ ਜਲ ਥਲ ਮਹੰਦ ਸੁਸ ਬੇਅੰਤ ਅਨੁਭਵ ਨਾ ਧਿਰ ਧਰ ਧੁਰਾਸ ਆ ਜਾਨ ਬਾਹੁ ਏਕੈ ਸੁਦਾਹ ਓਅੰਕਾਰ ਆਦ ਕਤਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿੱਤਰ ਨਾਮ ਅੰਸ਼ ਜਗਾਤ ਅਜਨਾਬਾਦ ਅਣਝੰਜ ਗਾਤ ਅੰਦਰੰਜਬਾਤ ਅਣਟੁੱਟ ਭੰਡਾਰ ਅਣਠਟ ਅਪਾਰ ਅਰੀਠ ਧਰਮ ਅਤ ਠੀਠ ਕਰਮ ਅਨਬਰਨ ਅਨੰਦ ਦਾਤਾ ਮਹੰਧਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸੁਰ ਹੈ ਪਰਮੇਸੁਰ ਹੈ ਕਲਕਾਰਨ ਹੈ ਸਰਬ ਉਬਾਰਨ ਧ੍ਰਿਤ ਕੇ ਧਰਨ ਹੈ ਜਾਕੇ ਕਰਨ ਹੈ ਮਨਮਾਨ ਹੈ ਜਗਜਾਨ ਹੈ ਸਰਵੰਗ ਪਰ ਹੈ ਸਰਵੰਗ ਕਰੈ ਸਰਪਾਸੈ ਹੈ ਸਰਵਨਾਸੈ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸੁਰ ਹੈ ਜਗਤੇਸੁਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪ੍ਰਤੇਪਰ ਹੈ ਕਰੁਣਾਕਰ ਹੈ ਅਜਪਾ ਜਪਿਆ ਥਪਾ ਥਪੈ ਕਰਤਾ ਕਰਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਮ੍ਰਿਤਾ ਕਰੁਣਾ ਕਰਤਾ ਕਰਤਾ ਕਰਤਾ ਧਰਨੀ ਤ੍ਰਿਤੈ ਅਮਤੇਸੁਰ ਹੈ ਪਰਮੇਸੁਰ ਹੈ ਕਰਤਾ ਕਰਤਾ ਮ੍ਰਿਤਾ ਮ੍ਰਿਤਾ ਅਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਗਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਰਨਾਇਕ ਹੈ ਸਰਪਾਇਕ ਹੈ ਪਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰ ਕਿਰਤੈ ਸਰਵਾ ਕਿਰਤੈ ਕਰਤਾ ਕਰੈ ਹਰਤਾ ਹਰੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸੈ ਜਸ ਕੇ ਜਸੈ ਭੁਜੰਗ ਬਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਅਖ ਨਮੋ ਰਾਸੰਗ ਤਾਮਸੰਗ ਸੁਰ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸੁਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਗਾ ਰੂਪੇ ਲੰਗਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਲੇ ਅਨੰਗੀ ਅਗਾਮੇ ਏ ਕਸ਼ਰੀ ਛੰਦ ਅਜਾਏ ਅਲਾਏ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਭਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਰੀਮੇ ਹਰਿਅੰਗ ਹਰਿਅੰਗ ਗਰੀਮਲ ਰਹੀਮੇ ਚਤੁਰ ਜਗਰ ਵਰਤੀ ਚਤੁਰ ਜਗਰ ਭੁਗਤੇ ਸਵਯੰ ਭਾਵ ਸਵੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚੁਗਰ ਭੁਗਤੇ ਸਵਯੰ ਭਵ ਸਵੰ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸੁਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਵਾ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਗ ਸੁੱਧ ਸਮੋਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਿਤ ਪ੍ਰਾਨ ਬਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਫਿਰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਘ ਅਨੂਪ ਅਤੰਗ ਉਤੰਗ ਸੁਰੰਗ ਸੁਵਾਰੇ ਕੋੜ ਤੁਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਪਤ ਨਿਆਪ ਸੀਸਨਾ ਜਾਤ ਵਿਚਾਰੇ ਇਤੇ ਭੈ ਤੋ ਕਹਾ ਪਏ ਭੁਪਤੰਦ ਕੋ ਨਾਂਗੇ ਪਾਏ ਪਧਾਰੇ ਜੀਤ ਬਰੈ ਸਭ ਦੇਸ ਦਿਸਾਨ ਕੋ ਬਾਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਾਨ ਕੇ ਭੁਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇਮ ਅਨੇਕ ਬਸੇਖਾ ਵੇਦ ਬਰਾਨ ਕਦੇ ਬਕਰਾਨ ਜਮੀਨ ਜਮਾਨ ਸਮਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭ ਸਭਚਾਰ ਹਜ਼ਾਰਕ ਦੇਖਾ ਸ੍ਰੀ ਭਗਵਾਨ ਭਜਬਿਨ ਭੂਪਤ ਏ ਕਰਤੀਬਨ ਏ ਕਨਾ ਲੇਖਾ ਸੁਧ ਸਿਵਾਹ ਦੁਰੰਦ ਬਾਸ ਸਾਹ ਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਸ਼ਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨੀ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਿਖ ਭਵਾਨ ਜਪਾਏਂਗੇ ਜੀਵ ਚਿਤੈ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪਾਏਂਗੇ ਪੁਨ ਪ੍ਰਤਾਪਨ ਬਾੜ ਜਾਤਨ ਪਾਪਨ ਗੇ ਬਹੁ ਪੁੰਜ ਖਪਾਏਂਗੇ ਸਾਧ ਸਿਮ ਪ੍ਰਸਨ ਫਿਰੈ ਜਗ ਸਤਰ ਸਵੈ ਅਵਲੋਕ ਛਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤ ਜਾਉਂ ਤਰਲੋਕ ਰਾਜ ਕਰਾਏਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ
ब्रह्मेश्वर विष्णु सची पत अंत सेजम फास परेंगे जे नर श्रीपद के प्र सहभग ते नर फेर न देह तरेंगे कहा भयो जो दो लोचन मूंद कै बैठ रहे हो भक्त ध्यान लगायो नात प्रियो रे सास समंदरन लोग गयो परलोक गवायो। बास कियो विख्यान सो बैठ गए ऐसे ही ऐसे सो बैस बितायो साज कहूं सुन ले हो सबै जन प्रेम कियो तिन ही प्रभायो। काहू लै पाहन पूछ रो सिर काहू लै लिंग लटकायो काहू लखर वाची दिशा में काहू पिछा को शीस निवायो को भुतान को पूजत है पस को मृतान काहू पूजन तायो कूर क्रिया उर्ज्यो सब ही जग श्री भगवान को भेद न पायो। को भुतान को पूजत है पस को मृतान को पूजन तायो कूर क्रिया उर्ज्यो सब ही जग श्री भगवान को भेद न पायो। सतनाम श्री वाहिगुरु साहिब जी। एक ओंकार श्री वाहिगुरु जी की फतेह। पातशाही दसवीं कव्यो बाज बेनती चौपाई अमरी करो हाथ दै रक्षा पूर्ण हुए चित्त की इच्छा तब चरणन मन रहे हमारा अपना जान करो व्रत बारा हमरे दुष्ट सबै तुम गावो।

ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸ਼ਤਰੁ ਹਮਾਰੇ ਮਾਰੀ ਹੈ, ਆ ਬਹਾਦੇ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਉਜੋ ਸਦਾ ਹਮਾਰੇ ਪਛਾ, ਸ੍ਰੀ ਸੁਜੂ ਕਰਿਓ ਰਛਾ, ਰਾਖ ਲਿਹੋ ਮੋਹ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰ

ਚੌਪਾਈ ਸੰਬਤ ਸਤਰਾ ਸਹਿਸ ਪਣਿਜੈ ਅਰਧ ਸਹਿਸਵੰਤੇਨ ਕਹਿਜੈ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਭ ਸੰਧ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਊ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਕਹਿ ਮਤ

ਮੇਰਾ ਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖਮਨਾਏ ਵਸਿਆ ਜਨਿਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਬਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਨ ਸ਼ਬਦ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਦੁਰਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰਗੇ ਲਾਗੇ ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇਚਾਰੀਆ, ਤੁਧ ਬਾਦ ਸਿਮਰਤ ਗੋਏ ਨਾ

ਇੱਕ ਪਰਮ ਪੁੱਲ ਹੈ ਫਿਰੈ ਦਹ ਦੇ ਸਤਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭੈ ਨਿਰਮਲ ਜਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋ ਜਨ ਪਾਵੇ ਆਪੋ ਸੰਤ ਪਿਆਰੇ ਉਹ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਤ ਕੇਰੀ ਦੁਆਰੇ ਪਾਈਐ ਤਾਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਗੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਡ ਕੌਲੀ ਪਾਈਆ ਕੁਰਬਾਨ ਕੀਤਾ ਤਸੇ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ ਸਾ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁਲੇ ਨਾ ਕੀਜੈ ਜੰਤ ਜਤੰਤ ਪਸ਼ੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤਿਉ ਹੋਵੇ ਤੇਰੇ ਨਾਲੇ ਕਾਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਗੁਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ

ਜੀ ਜਨ ਸਭ ਤੋਂ ਉਪਾਏ ਵਿਵੇਕ ਪ੍ਰਸੰਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ।

ਗੁਰਪ੍ਰਸਾਦੀ ਜੀ ਨੇ ਆਪ ਤਜਹਿਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹਉ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤਵੇ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੇ ਚੱਲਾਂ ਜਿਨੇ ਮਾ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵੇ ਚਲਾਵਹੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਬਜਾਏ

ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵ ਨਜ਼ਾਰੇ, ਕਹੇ ਨਾਨਕ ਜਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਵੀ ਜੀਉ ਰਹੇ ਗੁਰੂ ਨਾਲੇ, ਗੁਰ ਕੈ ਚਰਨ ਹਿਰਦੇ ਤੇ ਆਏ ਅੰਤਰੇ ਆਤਮੈ ਸਮਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹਿ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਬੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰਖਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਬਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਤਨ ਆਪੇ ਸੰਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ, ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਦੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਸਾਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੀਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਹਨੂੰ ਅੰਤਿਮ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਵਾਰ ਕਰੇ, ਸੋ ਕਿਉਂ ਮਨੋ ਵਿਸਾਰੀਐ,

ਮਿਲੈ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਵ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਅਮਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਅਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਧੰਨ ਤਿਨਾ

ਪਿਆਸ ਨਾ ਜਾਏ ਹੋਰ ਤੇ ਕਿਥਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲਾ ਪੀਏ ਹਰ ਰਸ। ਬਾਹਣਾ ਦ੍ਰਿਸ਼ਨਾ ਲਾ ਕੇ ਆਏ ਇਹ ਹਰ ਰਸ ਕਰਮੀ ਪਾਈਆ, ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਂਧਰਾ ਸਾਹਿਬ ਈਸਰੇ ਜਾਂ ਹਰ ਵਸੇ ਮਨ ਮਨ ਆਏ।

ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੂੰ ਆ, ਚਲ ਤਾਂ ਨਦਰੀ ਆਇਆ, ਕਹਿ ਨਾਨਕ ਸਿਸ਼ਟਕਾ ਮੂਹ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਿਖੀ ਗ੍ਰਹਿ ਮੰਦਿਰ ਬਣਿਆ। ਹਰ ਗਾਓ ਮੰਗਲ ਸਖੀਏ ਸੋ ਦੁੱਖ ਨਾ ਵਿਆਹ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਅਨਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾਂ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤਲਾਇਆ। ਇਹ ਨੇਤਰੋ ਮੇਰੇ ਹਾਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਬਰ ਨਾ ਦੇਖੋ ਕੋਈ, ਹਰ ਬਿਨ ਅਬਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਰਿਖ ਹੈ, ਹਰ ਬਿਨ ਅਬਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਓ ਸਾਚੇ ਸੁਣ ਨੈ ਨੂੰ ਬਿਠਾਏ, ਸਾਚੇ ਸੁਣ ਨੈ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਬਾਣੀ ਸੱਚ ਅਲਾਖੇ ਬਿਡਾਣੀ, ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣ ਨੈ ਨੂੰ

ਕਹਿ ਵਾਜਾ ਪਵਨ ਵਜਾਇਆ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵਤਾ ਸੋਹਿਲਾ ਕਰ ਸਾਚੇ ਜਿਥੈ ਸਦਾ ਸਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵੇ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਸੰਗਤਾਂ ਨਾਮ ਜਪਿਆ ਗਿਆ। ਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਮਨੁੱਖ ਸੰਗਤਾਂ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਚ ਪਿੱਤਰ ਕਾਬ ਜੀ ਨੇ ਹੁਕਮ ਸਰਵਣ ਕੀਤੇ, ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਗੁਰੂ ਮਹਾਰਾਜ ਦੇ ਹੁਕਮ ਵਿੱਚ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ, ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ, ਅਤੇ ਨਾਲ ਹੀ ਅੱਜ ਪੰਥ ਦੇ ਮਹਾਨ ਸ਼ਹੀਦ ਜਿਨ੍ਹਾਂ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ। ਆ ਸ਼ਾਮ ਦੇ ਦੀਵਾਨ ਇਸ ਪੰਥ ਸਜਣ ਗਿਆ ਹੁਣ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਆਸਾ ਦੀਵਾਰ ਦੇ ਕੀਰਤਨ ਜੋੜ ਰਹੇ ਹਨ। ਉਹਨਾਂ ਪਾਸੋਂ ਪਿਆਰ ਸਿਆ ਸਰਵਣ ਕਰੋ ਜੀ। ਅਖੰਡ ਕੀਰਤਨ ਸਮਾਗਮ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਅਗਲੇ ਹਫ਼ਤੇ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਆ ਰਹੇ ਹਨ, ਜਿਸ ਦੌਰਾਨ ਸ਼ਨਿਚਰਵਾਰ ਨੂੰ ਸੂਰਿਆਸਾ ਦੀਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਢੇਸੀ ਵਿਖੇ ਹਨ, ਅਤੇ ਉੱਥੇ ਹੀ ਅਮਰ ਦਾ ਬਾਟਾ ਤਿਆਰ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਢੇਸੀ ਵਿਖੇ ਸ਼ਨਿਚਰਵਾਰ 25 ਜੁਲਾਈ ਨੂੰ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ, ਅਤੇ ਨਿਸ਼ਚਨਵਾਰ 25 ਜੁਲਾਈ ਨੂੰ ਸ਼ਨਿਚਰਵਾਰ ਰਾਤ ਸਾਰੀ ਰਾਤ ਕੇ ਰਹਿਣ ਸਵਾਈ ਕੀਰਤਨ ਹੋਣਗੇ, ਅਤੇ ਆਉਣ ਵਾਲੇ ਸ਼ਨਿਚਰਵਾਰ ਰਾਗ ਮਲਹਾਰ ਕੀਰਤਨ ਦਰਬਾਰ ਸਾਜਰਨ ਸ਼ਾਮ ਦੇ ਰਾਜਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਵਰ ਦਵਾਨਾ ਹਾਜ਼ਰ ਪਰ ਕੇ ਲਾਹੇ ਪ੍ਰਾਪਤ ਕਰਨੇ

ਆਪ ਸਾਜੋ ਆਪੀ ਨਿਰਚੋ ਨਾਉ ਦੋਈ ਕੁਦਰਤ ਸਾਜੀ ਕਰਾ ਸੰਜਠੋ ਜਾਓ ਦਾਤਾ ਕਰਤਾ ਆਪ ਤੁਮ ਤੋ ਸਦੇਵਾ ਕਰੇ ਪਸਾਓ ਦੂਜਿਆਂ ਨੂੰ ਸਭ ਸਿੱਧ ਲੈ ਸਿੰਦ ਕੁਆਓ ਕਰਿਆ ਸੰਜਠੋ ਜਾਓ ਕਰਿਆ ਸੰਜਠੋ ਜਾਓ।

ਉੱਥੇ ਸੱਚੇ ਸੱਚ ਨੇ ਬੜੇ ਤੈਨੂੰ ਅੱਖ ਖੜੇ ਜਜਮਾ ਲਿਆ ਥਾਉ ਨਾ ਪੈਨ ਕੂੜੇ ਅਰਮ ਕੱਲ ਦੁੱਧ ਚਾਲਿਆ ਤੇਰੇ ਨਾਲ ਤੇ ਜਿਣ ਗਏ ਹਾਰ ਗਏ ਸਿੱਠ ਗਨਵਾ ਲਿਆ ਲਿਖ ਨਾਵੇਂ ਧਰਮ।

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਬਦੀਆ ਕੁਦਰਤ ਮਾਨ ਬਿਮਾਨ ਕੁਦਰਤ ਪੌਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ ਕਾਦਿਰ ਕਰਤਾ

ਪਿੰਨ ਭੋਗ ਭੋਗ ਗਏ ਹੋਏ ਪਸਮੜ ਭੋਰ ਸਦਾਇਆ। ਵੱਡਾ ਹੋ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕਿਰਤ ਵਾਚੀ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਪਾਉਂਦੀ ਹੁਣ ਸੁਣਿਆ ਕਹਿ ਰੁਆਇਆ, ਮਨ ਅੰਦਰ ਜਨਮ ਗਵਾਇਆ ਮਨ ਅੰਦਰ।

ਥੋੜ੍ਹੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਹੀ ਬਹੁਤ ਜਨਮ ਭਰਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮੇਰੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬਿਜਾਇਆ, ਜਿਹਨੇ ਸੱਚੋ ਸੱਚ ਬਿਜਾਇਆ।

ਨਰਕ ਨਾ ਜਾਈਏ। ਜੀਓ ਪਿੰਡ ਸਭ ਸਦਾ ਦਿਖਾ ਜੇ ਆਖ ਗਵਾਈਏ। ਜੇ ਲੋੜੇ ਚੰਗਾ ਆਪਣਾ ਕਰ ਪੁਨ ਹੋ ਨੀਚ ਸਦਾਈਏ। ਜੇ ਜੁਰਮਾਨਾ ਪਰ ਹਰੇ ਦਰਵੇਸ਼ ਕਰਿੰਦੀ ਆਈਏ। ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ।

ਸਤਿਗੁਰ ਬਿਨ ਸਤਿਗੁਰ ਕਿਨ ਪਾਇਓ, ਬਿਨ ਸਤਿਗੁਰ ਕਿਨ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਦਿਨ ਵਿੱਚੋਂ ਮੋਹ ਚੁਕਾਇਆ। ਤੁਮੇ ਹੋ ਵਿਚਾਰ ਹੈ ਦਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ।

ਸੇਵ ਕੀਤੀ ਸੰਤੋਖੀ ਜਿਨ ਸੱਚ ਸਰ ਤੇ ਆਇਆ ਉਹਨੇ ਮੰਦਾ ਕਹਿ ਨਿਰਖ ਕਰ ਸੋ ਕਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਰਾਂ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵਾ ਚੜਿਆ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ।

ਮੋੜੇ ਸੱਚਾ ਸਾਹਿਬ ਵੇਖੂ ਤੂੰ ਸਤੋ ਸੱਚ ਵਰਤਾਇਆ ਜਿਸ ਤੋਂ ਤੁਸ ਮੇਰੇ ਸੱਚ ਤਾਂ ਦਿਨੀ ਸੱਚ ਕਮਾਇਆ ਸਤਿਗੁਰ ਮੇਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੇਰੇ ਸਕਨ ਜਾਣ ਦੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ

ਤੁਹਾਡੀ ਭਗਤ ਤੇਰੇ ਮਨ ਭਾਵੇ ਦਰਸ਼ਨ ਕੀਰਤ ਗਾਵਦੇ ਨਾਨਕ ਕਰਮ ਬਾਰੇ ਦੇ ਦਾ ਢੋਣ ਲੈਣੀ ਧਾਵਦੇ ਇੱਕ ਮੁੱਲ ਬੁਜਨ ਆਪਣਾ ਆਉਣਾ ਹੁੰਦਾ ਗਣੇ ਦੇ ਹੋ ਢਾਡੀ ਕੰਨੀ ਤਜੋਰ ਹੋਰ ਤੁਮ

ਪੌੜੀਦਾਨ ਮਿੰਡ ਤਲੀ ਸਾਹਿਬ ਦੀ ਮੇਰਾ ਤਾਂ ਮਸਤਕ ਲਾਈ ਹੈ, ਕੂੜਾ ਲਾਚ ਛੱਡੇ ਹੋਏ ਕਿ ਮੈਨੂੰ ਅਲੱਖ ਤੇ ਆਈ ਹੈ, ਫਲ ਤੇ ਵੇਹ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ, ਜੇ ਹੋਵੇ ਪੁਰਬ ਲਿਖੀ ਤਾਂ ਧੋੜ ਤੇ ਨਾ ਦੀ ਪਾਈ।

ਇੱਕ ਨਾਲ ਤੋਂ ਮੇਲੇ ਕਾਪੋ ਤੋਂ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਬੁਝਾਇਆ ਸਹਿਜ ਸਸਮਾ।

ਬਲਿਹਾਰੀ ਕੁਦਰਤ ਵਸਿਆ ਤੇ ਰੰਦ ਨਾ ਜਾਈ ਲਖਿਆ ਰਹਾ ਜਦ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਜੀ ਸੁਵਾਨੀ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ।

ਕੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਦਰਜਾਵਨਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਨਾ ਹੁਕਮ ਕੇ ਮਨ ਭਾਵ ਦੇ ਰਾਹੀਂ ਭੀੜਾ ਅੱਗੇ ਜਾਵਨਾ ਨੰਗਾ ਦੋ ਜਗ ਚਾਲਿਆ ਤੇ ਦਸਿਆ ਖਰਾ ਡਰਾਵਨਾ ਕਰ ਔਗਣ ਪਛਤਾਵਨਾ ਕਰ।

ਚਿਤੈ ਅੰਦਰ ਸਭ ਕੋ ਵਿਗ ਨਜ਼ਰੇ ਹੇਠ ਚਲਾਇੰਦਾ ਆਪੇ ਦਿਬੜੇ ਆਪ ਹੀ ਕਰਮ ਕਰਾਇੰਦਾ ਵਡੋ ਵਡਾ ਵਡ ਮੈਂ ਇਧਰ ਸਿਰੇ ਸਿਰ ਧੰਦਾ ਲਾਇੰਦਾ ਨਦਰ ਪੱਠੀ ਜੇ ਕਰ ਸੰਤਾਨ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਦਰ ਮੰਗਣ ਭੇਖਣਾ

ਪਾੜੀ ਜਿੱਤ ਸੇਵੇ ਪਾਈ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ ਮੰਦਾ ਮੂੰਹ ਮੈਂ ਕੀ ਚਾਹੀ ਦੇ ਲੈ ਮੈਂ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ

ਹੋੜੀ ਚਾਕਰ ਲੱਗੇ ਚਾਕਰ ਜੇ ਚੱਲਿਆ ਕਿਸਮੇ ਪਾਏ, ਹੋਰ ਮਤ ਕਿਸੇ ਨੂੰ ਅਗਲੀ ਹੋ ਵਜੋ ਬਦੂਣਾ ਖਾਏ, ਕਿਸਮੇ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜਹ ਗਵਾਏ ਗਲਾ ਮੋਹੇ ਮੋਹੇ ਪਾਣਾ ਖਾਏ, ਜਿਸ ਦਾ ਦਿੱਤਾ ਕਾਮਨਾ ਤਿਸ ਕਹੀਏ ਸਾਬਾਸ, ਨਾਨਕ ਉਪਨ ਚੱਲੇ ਨਾਲ ਖਸਮ ਚੱਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕਿਵੇਂ ਵਡਿਆਈਆਂ ਕਿਸ਼ਕਿਆਂ ਦਾ ਕਹਿਣ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਅ ਅਰਜਿਕ ਸੰਭਾਏ, ਸਾਈ ਕਾਰ ਕਮਾਵ ਨੇ ਧੁਰ ਛੋੜੀ ਤੇ ਨਾ ਪਾਏ, ਨਾਨਕ ਕੇ ਕਿ ਬਾਰੇ ਹਰਦੂ ਜੀ ਨਾਹੀਂ ਜਾਏ, ਸੋ ਕਰੇ ਜਿਸ ਹਰ ਜਾਏ।

ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਤ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਨੂੰ ਸਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਅੱਜ ਉਹ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ ਅਤੇ ਮਹਾਨ ਸੂਰਬੀਰ ਯੋਧੇ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਹੈ। ਸ਼ਾਮ ਦੇ ਦੀਵਾਨ ਇਸੇ ਸੰਬੰਧ ਵਿੱਚ ਸਜਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਆਉਣ ਵਾਲੇ ਸ਼ਨੀਵਾਰ ਨੂੰ ਗੁਰੂ ਘਰ ਵਿਖੇ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 10 ਵਜੇ ਤੀਕਰ ਜੋ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ, ਅਤੇ ਜੋ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, 24 ਤਰੀਕ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੀਕਰ ਦੀਵਾਨ ਹੋਣਗੇ। ਸ਼ਨੀਵਾਰ ਸ਼ਾਮ ਨੂੰ ਰਹਿਣ ਸਭਾਈ ਕੀਰਤਨ, ਇਹ ਪ੍ਰੋਗਰਾਮ ਹਨ ਜੀ। ਸੋ ਆਪ ਸੰਗਤਾਂ ਨੇ ਸਮੇਂ ਸਿਰ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी सतनाम श्री वाहे गुरु।

लगा कित को फकड़े।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਤੁਰਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਅੱਜ ਸੰਗਰਾਂਦ ਦਾ ਦਿਹਾੜਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋ ਰਿਹਾ ਹੈ। ਮਹਾਰਾਜ ਜੀ ਨੇ 12 ਮਹੀਨਿਆਂ ਦੇ ਰਾਹੀਂ ਸਾਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਖਾਰੀ ਰਾਗ ਚ ਜਿਹੜਾ ਉਪਦੇਸ਼ 12 ਮਹੀਨਿਆਂ ਦਾ ਦਿੱਤਾ ਹੈ, ਉਹ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਕਿ ਮਹਾਰਾਜ ਕਠਿਨ ਬਹੁਤ ਹੈ, ਪਹਿਲੇ ਪਾਤਸ਼ਾਹ ਦੀ ਬਾਣੀ ਸਮਝ ਨਹੀਂ ਆਉਂਦੀ, ਅਲੰਕਾਰ ਬਹੁਤ ਵਰਤੇ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ, ਤੇ ਜਿਹੜੀ ਬਾਣੀ ਚ ਅਲੰਕਾਰ ਵਰਤੇ ਹੋਣ ਉਹਨੂੰ ਸਮਝਣਾ ਸਮਝਾਉਣਾ ਬਹੁਤ ਔਖਾ ਹੋਇਆ ਕਰਦਾ, ਕਿਉਂਕਿ ਹਰ ਬੰਦੇ ਤੋਂ ਤਾਂ ਅਰਥਾਂ ਦੀ ਤਰਤੀਬ ਨਹੀਂ ਬੈਠਦੀ। ਜਦੋਂ ਅਲੰਕਾਰ ਜ਼ਿਆਦਾ ਬਾਣੀ ਚ ਵਰਤੇ ਗਏ ਹੋਣ, ਮਹਾਰਾਜ ਜੀ ਵੀ ਆਮ ਸਿੱਖਾਂ ਨੂੰ ਸਮਝ ਨਹੀਂ ਆਉਂਦੇ ਮਹੀਨੇ ਦੇ ਬਚਨ। ਆਪ ਜੀ ਕਿਰਪਾ ਕਰੋ, ਸਰਲ ਬਾਣੀ ਚ ਉਚਾਰੋ। ਫਿਰ ਮਹਾਰਾਜ ਜੀ ਨੇ ਮਾਝ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਚ 133 ਅੰਗ ਤੇ ਸੁਭਾਇਮਾਨ ਨੇ ਇਹ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਅੱਜ ਜੋ ਮਹੀਨਾ ਪ੍ਰਾਰੰਭ ਹੋ ਰਿਹਾ ਹੈ, ਇਹ ਸਾਵਣ ਦਾ ਹੋ ਰਿਹਾ ਹੈ। ਸਾਵਣ ਦੇ ਮਹੀਨੇ ਰਾਹੀਂ ਮਹਾਰਾਜ ਜੀ ਦਾ ਉਪਦੇਸ਼ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਕਿ ਉਹ ਰੂਹਾਂ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਦਾ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੈ, ਭਾਵਨਾ ਹੈ, ਉਹ ਸਾਵਣ ਦੇ ਮਹੀਨੇ ਚ ਸਰਸੀ ਹਰੀਆਂ ਭਰੀਆਂ ਖਿੜੀਆਂ ਰਹਿੰਦੀਆਂ ਨੇ। ਉਹ ਰੂਹਾਂ ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਦੁਨੀਆਂ ਬਿਲਕ ਰਹੀ ਹੈ, ਚਾਰੇ ਪਾਸੇ ਦੁੱਖ ਹੀ ਦੁੱਖ ਨੇ, ਤਕਲੀਫਾਂ ਹੀ ਤਕਲੀਫਾਂ ਨੇ ਚਾਰੇ ਪਾਸੇ। ਜੇ ਸੁੱਖ ਹੈ, ਆਰਾਮ ਹੈ, ਸ਼ਾਂਤੀ ਹੈ ਤਾਂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਹੈ, ਹੋਰ ਕਿਤੇ ਵੀ ਨਹੀਂ ਹੈ। ਸੋ ਅੱਜ ਸੰਗਰਾਂਦ ਦਾ ਦਿਹਾੜਾ ਹੈ, ਇਹਨੂੰ ਮਾਨਤਾ ਜਿਹੜੀ ਹੈ ਮਹਾਰਾਜ ਜੀ ਨੇ ਦਿੱਤੀ ਹੈ, ਗੁਰੂ ਅਰਜਨ ਦੇਵ ਜੀ ਨੇ। ਵੈਸੇ ਇਹ ਸੰਗਰਾਂਦ, ਪੂਰਨਮਾਸੀ, ਮੱਸਿਆ,
ਇਹ ਜਿਹੜੇ ਦਿਨ ਨੇ ਇਹ ਇੱਦਾਂ ਹੀ ਨਾਮ ਨੇ ਜਿਹੜੇ ਹਰ ਮਹੀਨੇ ਬਾਅਦ ਰਿਪੀਟ ਹੁੰਦੇ ਹੈ, ਰੁੱਤਾਂ ਚਿੱਤਾਂ ਵਾਰਾਂ ਦੇ ਅਨੁਸਾਰ, ਜਿਵੇਂ ਸੋਮਵਾਰ, ਮੰਗਲਵਾਰ, ਬੁੱਧਵਾਰ, ਇੱਦਾਂ ਬਸ ਉਹ ਹਫ਼ਤੇ ਬਾਅਦ ਰਿਪੀਟ ਹੋ ਜਾਂਦੇ ਆ ਦਿਨ, ਇਹ ਦਿਨ ਮਹੀਨੇ ਬਾਅਦ ਰਿਪੀਟ ਹੁੰਦੇ ਆ। ਤਵਲਕ ਜਿਹੜਾ ਪ੍ਰਕਿਰਤੀ ਨਾਲ ਇਹਨਾਂ ਦਾ ਸਾਰਿਆਂ ਦਾ,

ਵੀ ਸਾਨੂੰ ਜੇ ਕੋਈ ਨਾਮ ਜਪਣ ਤੋਂ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਬਾਣੀ ਪੜ੍ਹਨ ਤੋਂ ਰੋਕਦਾ ਪਖੰਡ ਦੱਸਦਾ ਜਾਂ ਕੁਛ ਵੀ ਕਹਿੰਦਾ ਸਮਝ ਲਓ ਗੁਰੂ ਕਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਾਰ ਸਿਧਾਂਤਾਂ ਚ ਸਾਰੀ ਗੱਲ ਸਮਝ ਆ ਜਾਏਗੀ ਦੂਸਰਾ ਸਿਧਾਂਤ ਹੈ ਸੇਵਾ ਦਾ ਜੇ ਕੋਈ ਸਾਨੂੰ ਲੰਗਰ ਚ ਸੇਵਾ ਕਰਦੇ ਹਾਂ ਦਰਬਾਰ ਚ ਸੇਵਾ ਕਰਦੇ ਹਾਂ ਕਿਤੇ ਵੀ ਸੇਵਾ ਕਰਦੇ ਹਾਂ ਸੇਵਾ ਤੋਂ ਰੋਕਦਾ ਹੈ ਸੇਵਾ ਤੋਂ ਵਰਜਦਾ ਉਹ ਵੀ ਗੁਰੂ ਕਾ ਨਹੀਂ ਹਾਂ ਜੇ ਕੋਈ ਇਹ ਸਲਾਹ ਦੇਵੇ ਵੀ ਭਾਈ ਗੁਰੂ ਕੇ ਸਿੱਖਾਂ ਦਾ ਗਰੀਬ ਸਿੱਖਾਂ ਦਾ ਵੀ ਖਿਆਲ ਰੱਖੋ ਵੱਡੀਆਂ ਵੱਡੀਆਂ ਸੰਸਥਾਵਾਂ ਬਣਾ ਕੇ ਕਰੋੜਾਂ ਰੁਪਇਆ ਤੁਸੀਂ ਜਿੱਥੇ ਵੀ ਕੋਈ ਮਹਾਂਮਾਰੀ ਆ ਜੇ ਫਲੱਡ ਆ ਜੇ ਕੁਛ ਵੀ ਆ ਜੇ ਕੋਈ ਆਫਤ ਆ ਜੇ ਜੰਗ ਲੱਗ ਜੇ ਉੱਥੇ ਗੁਰੂ ਕੇ ਸਿੱਖਾਂ ਦੇ ਦਸਵੰਧ ਦਾ ਲਾ ਦਿੰਦੇ ਹੋ ਪਰ ਜਿਹੜੇ ਗਰੀਬ ਸਿੱਖਾਂ ਦੇ ਬੱਚੇ ਪੜ੍ਹਾਈ ਤੋਂ ਇਲਾਜ ਤੋਂ ਬਿਲਕਦੇ ਪਏ ਆ ਉਹਨਾਂ ਦਾ ਵੀ ਥੋੜਾ ਜਿਹਾ ਖਿਆਲ ਕਰ ਲਿਆ ਕਰੋ ਇਹ ਗੱਲ ਵੱਖਰੀ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਨਾ ਗੁਰੂ ਘਰ ਦੀਆਂ ਗੋਲਕਾਂ ਨਾ ਸੰਸਥਾਵਾਂ ਦੀ ਮਾਇਆ ਗੁਰੂ ਕੇ ਗਰੀਬ ਸਿੱਖਾਂ ਦੇ ਭਲੇ ਲਈ ਕਿਤੇ ਵੀ ਨਹੀਂ ਵਰਤੀ ਜਾ ਰਹੀ ਬੱਚਿਆਂ ਨੂੰ ਵਰਦੀਆਂ ਹੀ ਲੈ ਦੇਣ ਗਰੀਬ ਸਿੱਖਾਂ ਦੇ ਵਿੱਦਿਆ ਹੀ ਦੇ ਦੇਣ ਪੜ੍ਹਾਈ ਕਰਾ ਦੇਣ ਨਹੀਂ ਸੋ ਚਲੋ ਮਹਾਰਾਜ ਇਹ ਵੀ ਸਮਤ ਬਖਸ਼ਣ ਇਹ ਹੈ ਦੂਸਰਾ ਸਿਧਾਂਤ ਤੀਸਰਾ ਸਿਧਾਂਤ ਹੈ ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਮੇਰੇ ਸਤਿਗੁਰੂ ਸਭ ਕੁਝ ਕਰਨ ਦੇ ਸਮਰੱਥ ਨੇ ਕੋਈ ਇਹੋ ਜਿਹਾ ਕੰਮ ਦੁਨੀਆਂ ਤੇ ਹੈ ਹੀ ਨਹੀਂ ਜਿਹੜਾ ਕੰਮ ਮੇਰਾ ਸਤਿਗੁਰੂ ਨਹੀਂ ਕਰ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਸਰਵ ਕਲਾ ਸਮਰੱਥ ਨੇ ਜੇ ਕੋਈ ਸਾਨੂੰ ਇਹ ਸਾਡੇ ਖਾਨੇ ਚ ਗੱਲ ਪਾਉਣ ਦੀ ਕੋਸ਼ਿਸ਼ ਕਰੇ ਵੀ ਗੁਰੂ ਤਾਂ ਸਾਡੇ ਵਰਗਾ ਸਰੀਰ ਹੈ ਸਾਡੇ ਵਰਗਾ ਸਰੀਰ ਧਾਰ ਕੇ ਆਏ ਇਨਸਾਨ ਸੀ ਉਹ ਰੱਬੀ ਰੂਹ ਜਾਂ ਰੱਬ ਦਾ ਅਵਤਾਰ ਜਾਂ ਰੱਬ ਦਾ ਸਰੂਪ ਨਹੀਂ ਸਨ ਉਹਨਾਂ ਚ ਜੇ ਕੋਈ ਇਹ ਕਹਿਣ ਦੀ ਕੋਸ਼ਿਸ਼ ਕਰੇ ਵੀ ਕੋਈ ਤਾਕਤ ਨਹੀਂ ਸੀ ਕੋਈ ਸ਼ਕਤੀ ਨਹੀਂ ਸੀ ਸਮਝ ਲਓ ਗੁਰੂ ਕਾ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਮੇਰੇ ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਵਰਗੇ ਡੇਲੀ ਮਰਦੇ ਆ ਲੱਖਾਂ ਪੇਟ ਨਹੀਂ ਸਾਡੇ ਕੋਲ ਆਪਦੇ ਪਾਲ ਹੁੰਦੇ ਆਪਦੇ ਬੱਚੇ ਸਾਡੇ ਕੋਲ ਪਾਲ ਨਹੀਂ ਹੁੰਦੇ ਮਹਾਰਾਜ ਦੇ ਘਰੋਂ ਲੱਖਾਂ ਲੋਕਾਂ ਦੇ ਘਰ ਚੱਲਦੇ ਹੈ ਲੱਖਾਂ ਪ੍ਰਸ਼ਾਦਾ ਛੱਕ ਛੱਕ ਜਾਂਦੇ ਹੈ ਨਾ ਦੁਨੀਆਂ ਤੇ ਐਡੀ ਕੋਈ ਸਰਕਾਰ ਹੈ ਵੀ ਹਰ ਥਾਂ ਤੇ ਜਿੱਥੇ ਜੀ ਕਰੇ ਉੱਥੇ ਹੀ ਲੰਗਰ ਉਹਦਾ ਚੱਲਦਾ ਹੋਵੇ ਨਾ ਕੋਈ ਰਾਜਾ ਮਹਾਰਾਜਾ ਦੁਨੀਆਂ ਤੇ ਬੰਦਿਆਂ ਦੀ ਤਾਂ ਕਹਿਣੀ ਕੀ ਹੈ ਹੈਸੀਅਤ ਹੀ ਕੀ ਹੈ ਜੱਡਾ ਭੰਡਾਰਾ ਮੇਰੇ ਸਤਿਗੁਰੂ ਦਾ ਚੱਲਦਾ ਹੈ ਸਾਡੇ ਵਰਗੇ ਅੱਜ ਮਰ ਗਏ ਕੱਲ ਕਿਸੇ ਨੇ ਨਾਂ ਨਹੀਂ ਲੈਣਾ ਪੈਸਿਆਂ ਖਰਚੇ ਤੋਂ ਡਰਦੇ ਮਾਰਿਆ ਨੇ ਇੱਕ ਵਾਰ ਫਿਊਨਲ ਕਰਾ ਕੇ ਮੁੜ ਕੇ ਬਰਸੀ ਨਹੀਂ ਮਨਾਉਣੀ ਕਿਹੜਾ $10,000-20,000 ਖਰਚਾ ਜਾਣਾ ਕਿਹੜਾ ਕਰੇਗਾ ਆਪਣੀਆਂ ਹੀ ਮੋਰਗੇਜਾਂ ਨਹੀਂ ਭਰ ਹੁੰਦੀਆਂ ਬਾਪੂ ਠੀਕ ਹੈ ਜਿੰਨਾ ਕੁ ਆਪਣੇ ਜੋਗਾ ਕਰ ਗਿਆ ਜ਼ਮੀਨ ਭਾਵੇਂ 20 ਮਿਲੀਅਨ ਦੀ ਸਾਂਭਲੀ ਹੋਵੇ ਬਾਪੂ ਦੀ ਕੋਠੀ ਤੇ ਪਰ 20,000 ਨਹੀਂ ਕੱਢ

Tarde va pour l'hiver. Bébélé. So, sadi nik hai siyat. Is karke, jawan sadje jedi apne barga, apne guru nu kehn lagya sankoch nahi kardi. Aankho satnam, shri vaheguru. Guru parbrahm parmeshwar roop ne. ਤੇ ਇਹ ਸੀ ਤੀਸਰਾ ਚੌਥਾ ਹੈ ਸਾਧ ਸੰਗਤ ਸਥਾਨ ਜਗਮਗ ਨੂਰ ਹੈ ਸਤ ਸੰਗਤ ਗੁਰਸਿੱਖਾਂ ਦੀ ਸੰਗਤ ਸਾਧੂਆਂ ਦੀ ਸੰਗਤ ਮਹਾਂਪੁਰਸ਼ਾਂ ਦੀ ਸੰਗਤ ਆਹ ਸੰਗਤ ਜਿਹੜੀ ਆਪਾਂ ਜਿਹਦੇ ਚ ਬੈਠੇ ਆ ਇਸ ਤੋਂ ਵੱਡਾ ਵੀ ਕੋਈ ਨਹੀਂ ਹੈ ਬਸ ਆ ਚਾਰ ਗੱਲਾਂ ਦਿਲ ਚ ਪੱਕੀ ਗੰਢ ਮਾਰ ਕੇ ਰੱਖ ਲਓ ਦੁਨੀਆਂ ਦੀ ਕੋਈ ਤਾਕਤ ਚਾਹੇ ਕੋਈ ਕਾਮਰੇਡ ਹੋਵੇ ਸੌ ਕਾਮਰੇਡ ਕਿਉਂ ਨਾ ਜਾਣ ਨਾਸਤਿਕ ਹੋਵੇ ਚਾਹੇ ਕੋਈ ਪ੍ਰਚਾਰਕ ਕਿਉਂ ਨਾ ਹੋਵੇ ਕੋਈ ਤੁਹਾਡੇ ਅਕੀਦੇ ਨੂੰ ਡੁਲਾ ਨਹੀਂ ਸਕਦਾ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਦਿਨ ਅਸੀਂ ਮਨਾ ਰਹੇ ਹਾਂ ਜ਼ਕਰੀਆ ਕਹਿੰਦਾ ਇਹਦੇ ਕੇਸ ਕੱਟੋ ਭਾਈ ਸਾਹਿਬ ਕਹਿੰਦੇ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਜ਼ਕਰੀਆ ਮੇਰਾ ਅਕੀਦਾ ਆ ਤੇਰੀ ਸਾਰੀ ਫੌਜ ਵੀ ਲੱਗ ਜੇ ਨਾ ਮੇਰੇ ਕੇਸ ਨਹੀਂ ਕੱਟ ਸਕੇਗੀ ਕਹਿੰਦੇ ਵੱਡੀ ਕੈਂਚੀ ਮੰਗਾਈ ਗਈ ਤੇ ਜ਼ੋਰ ਲਾ ਲਿਆ ਕੇਸ ਕੱਟ ਕੱਟ ਇੱਕ ਕੇਸ ਭਾਈ ਤਾਰੂ ਸਿੰਘ ਦਾ ਨਹੀਂ ਕੱਟ ਸਕੀ ਗੁਰੂ ਕੇ ਸਿੱਖ ਚ ਐਡੀ ਤਾਕਤ ਹੈ ਤੇ ਗੁਰੂ ਚ ਕਿਤਨੀ ਹੋਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਖੀਰ ਕਹਿੰਦੇ ਮੇਰੀ ਖੋਪਰੀ ਲਾ ਸਕਦੇ ਹੋ ਪਰ ਮੇਰੇ ਕੇਸ ਲਾਉਣ ਦੀ ਤੁਹਾਡੇ ਚ ਤਾਕਤ ਨਹੀਂ ਹੈ ਕੋਈ ਔਜ਼ਾਰ ਹੀ ਨਹੀਂ ਬਣਿਆ ਇੱਦਾਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੇ ਕੇਸ ਲਾ ਦੇਵੇ ਤੇ ਅੱਜ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਹਾਉਣ ਵਾਲਾ ਆਪ ਨਾ ਅੱਗੇ ਬਹਿ ਜਾਂਦਾ ਜਾ ਕੇ ਜੂੜਾ ਲੈ ਕੇ ਕਟਾਉਣ ਦੇ ਲਈ ਭਾਈ ਤਾਰੂ ਸਿੰਘ ਦਾ ਅਕੀਦਾ ਦੇਖੋ ਭਾਵਨਾ ਦੇਖੋ ਕਿਉਂਕਿ ਕੇਸ ਜਿਹੜੇ ਨੇ ਜਿਤਨੇ ਸੋਫਟ ਨੇ ਕਿਹੜਾ ਬੰਦਾ ਇੰਨੇ ਮਾਣ ਨਾਲ ਕਹਿ ਸਕਦਾ ਵੀ ਦੁਨੀਆਂ ਤੇ ਕੋਈ ਔਜ਼ਾਰ ਹੀ ਨਹੀਂ ਬਣਿਆ ਜਿਹੜਾ ਤਾਰੂ ਸਿੰਘ ਦੇ ਕੇਸ ਕੱਟ ਦੇਵੇ ਤੇ ਕਹਿਣ ਵਾਲੇ ਨੇ ਕਿਹਾ ਨਹੀਂ ਕਰਕੇ ਦਿਖਾਇਆ ਤੇ ਜ਼ੋਰ ਲਾ ਲਿਆ ਕੇਸ ਕੱਟ ਕੱਟ ਕੇ ਪਰ ਇੱਕ ਵੀ ਕੇਸ ਤਾਰੂ ਸਿੰਘ ਦਾ ਨਾ ਕੱਟ ਸਕੇ ਜ਼ਕਰੀਆ ਨੇ ਪੁੱਛਿਆ ਸੀ ਫਿਰ ਕਹਿੰਦਾ ਤਾਰੂ ਸਿਆ ਇੰਨੀ ਤਾਕਤ ਸੀ ਅਗਰ ਤੇਰੇ ਚ ਫਿਰ ਕਰਾਮਾਤ ਕਿਉਂ ਨਾ ਦਿਖਾਈ ਤੈਨੂੰ ਕਿਹਾ ਸੀ ਕਰਾਮਾਤ ਦਿਖਾ ਦੇ ਜਾਂ ਇਸਲਾਮ ਕਬੂਲ ਲੈ ਜਾਂ ਕੇਸ ਕਟਾ ਲੈ ਜਾਂ ਮੌਤ ਕਬੂਲ ਲੈ ਕਹਿੰਦੇ ਜੀ ਇੰਨੀ ਤਾਕਤ ਸੀ ਫਿਰ ਤੂੰ ਕਰਾਮਾਤ ਕਿਉਂ ਨਾ ਦਿਖਾਈ ਭਾਈ ਸਾਹਿਬ ਦੇ ਬੋਲ ਸੀ ਕਿਉਂਕਿ ਗੁਰੂ ਕੇ ਸਿੱਖ ਨਿਮਰਤਾ ਚ ਰਹਿੰਦੇ ਜ਼ਕਰੀਆ ਕਰਾਮਾਤ ਤਾਂ ਮੇਰੇ ਗੁਰੂ ਚ ਹੈ ਮੇਰਾ ਤਾਂ ਵਿਸ਼ਵਾਸ ਸੀ ਆਪਣੇ ਗੁਰੂ ਚ ਹੈ ਆਪਣੇ ਗੁਰੂ ਚ ਕਿ ਦੁਨੀਆਂ ਦੀ ਕੋਈ ਵੀ ਤਾਕਤ ਆ ਜਾਏ ਅੱਜ ਗੁਰੂ ਗੋਬਿੰਦ ਸਿੰਘ ਦੇ ਸਿੱਖ ਦਾ ਕੇਸ ਵੀ ਬਾਲ ਵੀ ਬਿੰਗਾ ਨਹੀਂ ਕਰ ਸਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਕਿਹਾ ਸੀ ਮਹਾਰਾਜ ਜੀ ਕਹਿੰਦੇ ਔਰੰਗਜ਼ੇਬ
याद रखी तेनू माण तेरे जरनैला तेरे फौजा ते, पर मैनू माण मेरे अकाल पुरख ते। जिन्ना चिर उहदा हथ मेरे सिर ते है मेरा कोई बाल भी बिंगा नहीं कर सकता। आखो सतनाम श्री वाहे। भाई तारू सिंह आखिया जिन्ना चिर कलगी तर पिता दी मेहरामत है उन्हां दी नजर है मेरे ते मेरा कोई बाल भी बिंगा नहीं कर सकता। किसी च हिम्मत नहीं मेरा एक केस तक कट दवे। शहीद हो गया गुरु का सिख लेकिन केस ना कटाए। साध संगत जी इहो जा अकीदा गुरु ते विश्वास भाई तारू सिंह जी दा। उन्हां सारियां जिन्हां ने सीस ते आरे चलवा लए देगां चुबल के बंद बंद कटे गए खोपर लोहा लए चरखड़ियां ते चढ़ गए हैवें थोड़ा चढ़ गए विश्वास अथा विश्वास सतगुरु ते। सो महाराज जी ते विश्वास रखिए। हां जे महाराज जी सब कुछ दे के कोई एक दो चीज ना भी देन ना तो गिले सिख भी नहीं करी दे महाराज दा। क्योंकि कई बार सानू पता नहीं हुंदा साडा भला किस चीज च है। सतगुरु साडा भला कर रहे हुंदे है ते असी अपनी बुद्धि का दायरा छोटा होने करके सतगुरु की रमज नू नहीं समझ पाते। बाद च कई बार शर्मिंदा होना पैंदा। फिर आओ हुण जो मुख वाक साहेब सतगुरु जी ने अमृत वेले बख्शे ने संखेप परथां दे विच व्याख्या श्रवण करदे हां। चित वृत्तियां नू करो एकागर रसना दी पवित्रता लई और मन दी एकाग्रता दे लई। सारी संगत आखो जी।

ਵਸਿਆ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਸਾਚਾ ਨਾਮ ਮੇਰਾ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ

ਮੇਰਾ ਯਾਦ ਹਰੋ ਵਾਜੇ ਪੰਚ ਸ਼ਬਦ ਤਿਤ ਕਾਰਸ ਪਾਗੈ ਕਾਰਸ ਪਾਗੈ ਸ਼ਬਦ ਵਾਜੇ ਪੰਚ ਦੂਤ ਤੁਧ ਵਾਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ।

0: ਗਏ ਮੁਸ਼ਕਤ ਨਾਨਕ ਤੇ ਮੁਖੀ ਉਜਲੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਤੂੰ ਠਾਕੁਰ ਤੁਮ
1: ਸਜੀਓ ਪਿੰਡ ਸਾਂਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ, ਕੋਈ ਨਾ ਜਾਣੈ ਤੁਮਰਾ ਅੰਤ।

ਬੋਲਾਂ ਦੇ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ

ਪ੍ਰਿਥਮ ਹੈ ਸਰਬੱਤ ਖਾਲਸਾਰੀ ਕੀ ਅਰਦਾਸ ਹੈਰੀ ਸਰਬੱਤ ਖਾਲਸਾਰੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਹਾੜ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਇਆ ਚੜ੍ਹਿਆ ਹੋਇਆ, ਸਾਵਣ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ, ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਦੇ ਸੀਸ ਤੇ ਮੇਰਾ ਪ੍ਰਾਰਥ ਰੱਖਣਾ। ਦਰ ਘਰ ਦੇ ਪ੍ਰੀਤਵਾਨ ਭਾਈ ਜਸਪਾਲ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਓ ਸੰਗਰਾਂਦ ਦੇ ਦਿਹਾੜੇ ਤੇ ਸੱਚੇ ਪਾਤਸ਼ਾਹ ਜੀ ਲੰਗਰਾਂ ਵਾਸਤੇ ਦੇਗ ਵਾਸਤੇ ਰਸਤਾਂ ਹਾਜ਼ਰ ਕੀਤੀਆਂ ਹਨ। ਕਿਰਪਾ ਕਰਨੀ ਪਾਤਸ਼ਾਹ ਜੀ ਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਭਾਈ ਅਨੰਤ ਵੀਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਕੜਾਹ ਪ੍ਰਸ਼ਾਦੀ ਦੇਗ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਮਨ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੇ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਭਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਨਾਲ ਨਾਲ ਜੋ ਅੱਜ ਮਹਾਨ ਸੂਰਬੀਰ ਯੋਧੇ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਕੋਟ ਕੋਟ ਵਾਰੀ ਪ੍ਰਣਾਮ ਹੈ। ਨਾਲ ਨਾਲ ਜੋ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਚੜਿਆ ਹੋਇਆ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ। ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮ ਦੀਆਂ ਦਾਤਾਂ ਸਤਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ,

ਧਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਤੁਮ ਧਨ ਧਨੇ ਉਦਾਰ ਤਿਆਗੀ ਸਰਵਨਨ ਸੁਣੀਆਂ ਤਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸਦਾਮਾ ਤਿਨਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੇਤ ਨ ਬਾਰ ਸੋ ਕਹੋ ਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ

ਪੰਜਵਾ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ

ਰਾਖਹੋ ਰਾਖਣਹਾਰ ਦਇਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪੰਜਵਾਂ ਈਂਧਨ ਤੇ ਬੈਸੰਤਰ ਭਗ ਮਾਟੀ ਕੋ ਜਲ ਦਹਿ ਦਿਸ ਤਿਆਗ ਹੈ ਉਪਰ ਚਰਨ ਤਲੈ ਆਕਾਸ ਘਟਮੈ ਸਿੰਧ ਕੀ ਉਪਰ ਗਾਸ ਐਸਾ ਸਮਰੱਥ ਹਰ ਜੀਉ ਆਪ ਨਿਮਖ ਨ ਬਿਸਰੈ ਜੀ ਭਗਤਨ ਕੈ ਆਠ ਪਹਿਰ ਮਨਤਾ ਕੋ ਜਾਪ ਰਹਾਉ ਪ੍ਰਥਮੇ

ਬਿਨ ਬੱਕਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰ ਹੋ ਬਖਿਆਨ ਸਿਮਰਤ ਸਾਸਤ੍ਰ ਵੇਦ ਪੁਰਾਨ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕਤਾ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭਿਰ ਨਾਹੀ ਆਨ ਬੀਆ ਰਹਾਉ ਪੁੱਤ ਕਲਤਰ ਲਖਮੀ ਦੀਸੈ ਇਨ ਮਹਿ ਕਿਛੂ ਨਾ ਸੰਗ ਲਿਆ

ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਨਾਸੀ ਮਹਾਂਖਯਾ ਜਿਨਹ ਨਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਾਇਆ ਰਾਮ ਕਲੀ ਮਹੱਲਾ ਪੰਜਵਾਂ

ਦੂਰ ਘਾਟਾ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੇ ਮਸਤਕ ਰਾਖੇ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮਨ ਤੋ ਦੇ ਜਿਸ ਦਾਨ ਤਜੈ ਬਿਕਾਰ ਬਿਨਸੈ ਅਬ ਮਹਾਨ ਏਕ ਧਿਆਈਐ ਸਾਧਕਾ ਸੰਗ ਪਾਪ ਬਨਾਸੇ ਨਾਮ ਕਾ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਾਟ ਘਟ ਰਬ ਰਹਿਆ ਗੁਣਤਾਸ ਦਰਸ ਦੇਹ ਧਾਰੋਂ ਪ੍ਰਭ ਆਸ ਨਿਤ ਨਾਨਕ ਚਿਤਵੈ ਸਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਵਹੋ ਰਾਮ ਕੇ ਗੁਣ ਨੀ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੁਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਨਾਸੇ ਰੋਗ ਕੂਰਾ ਰਹਾਉ ਏਕ ਅਰਧ ਹੋ ਸਾਚਾ ਸੋਏ ਜਾ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰਾ ਸਭ ਚਿੰਤ ਮਟਾਈ

ਆਦਿ ਨਰ ਨਰਹਿ ਨਮਸਕਾਰ ਜਲਨ ਥਲਨ ਬਸਦ ਗਗਨ ਏਕ ਏਕੰਕਾਰ ਰਹਾਉ ਹਰਨ ਧਰਨ ਪੁਨ ਪੁਨਹਿ ਕਰਨ ਨਹਿ ਗ੍ਰਹਿ ਨਿਰੰਹਾਰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੂ ਕਰਨ ਕੇਲ ਗੁਣ ਅਮੋਲ ਨਾਨਕ ਬਲਹਾਰੂ ਰਾਮ ਕਲੀ ਮਹੱਲਾ ਪੰਜਵਾਂ।

ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹਿ ਸੰਗ ਗਾਮਨੀ ਸੁਤ ਕਲਤੁਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ।

ਆਉ ਵਡ ਭਾਗੀ ਤਹਿ ਜਨ ਕਹੋ ਜਨ ਹੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਟ ਸਧਾਵੈ ਅਜਾ ਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾਗਤ ਕੋ ਜੋਗੀ ਸਰਬੰਛਤ ਸੋਗਤ ਛਿਨ ਮਹਿ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ

ਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ। ਮਨ ਮਾਇਆ ਮਹਿ ਉਰਜ ਰਹਿਓ ਹੈ ਬੂਝੈ ਨਹਿ ਕਛ ਗਿਆਨਾ। ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪਦ ਨਿਰਵਾਨਾ। ਭਏ ਦਇਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਸਰਬ ਧਰਮ ਮਾਨੋ ਤਹਿ ਕੀਏ ਜਹ ਪ੍ਰਭ ਕੀਰਤ ਗਾਈ। ਰਾਮ ਨਾਮ ਨਰ ਨਿਸਬਾ ਸੁਰਮੈ ਨਿਮਖ ਏਕ ਔਰ ਧਾਰੈ। ਜਮ ਕੋ ਤਰਾਸ ਮਿਟੈ ਨਾਨਕ ਤਹਿ ਅਪਨੋ ਜਨਮ ਸਵਾਰੈ। ਰਾਮ ਕਲੀ ਮਹੱਲਾ ਨੌਵਾਂ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਘਟੈ ਨਿਸਬਾਸੁਰ ਬ੍ਰਥਾ ਜਾਤ ਹੈ ਦੇਹੇ ਰਹਾਉ। ਤਰਨਾ ਪੋ ਬਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ। ਬਿਰਧ ਭਇਓ ਅਜਹੁ ਨਹੀਂ ਸਮਝੈ ਕੌਣ ਕਮਤ ਉਰਝਾਨਾ। ਮਾਨਸ ਜਨਮ ਦੀਓ ਜਹਿ ਠਾਕੁਰ ਸੋ ਤੈਂ ਕਿਉ ਬਿਸਰਾਇਓ। ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਤਾ ਕਹੁ ਗਾਇਓ। ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਹੀ। ਨਾਨਕ ਕਹਿਤ ਚੇਤ ਚਿੰਤਾ ਮਨ ਹੋਇ ਹੈ ਅੰਤ ਸਹਾਈ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਹੋਵੇ ਪ੍ਰਵਾਣਾ ਕਰੇ ਧੰਗਾਣਾ ਕੱਲ ਲਖਣ ਵਿਚਾਰ ਰਹਾਉ ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਕਰ ਤਪ ਨ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏਈ ਜਿਸ ਸਿੱਖਦਾਰੀ ਤਿਸੈ ਖੁਆਰੀ ਚਾਕਰ ਕੇ ਹੇ ਡਰਨਾ ਜਾਂ ਸਿੱਖਦਾਰ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ।

ਵੇਦ ਅਥਰਵਨ ਕਰਨੀ ਕੀਰਤ ਲਹਿਆਮ ਪਾਤ ਬਿਨ ਪੂਜਾ ਸਤ ਬਿਨ ਸੰਜਮ ਜਤ ਬਿਨ ਕਾਹੇ ਜਨੇਊ ਨਹਾਵੋ ਧੋਵੋ ਤਿਲਕ ਚੜਾਵੋ ਸੁਚ ਬਿਨ ਸੋਚ ਨ ਹੋਈ ਕਲ ਪ੍ਰਵਾਨ ਕਤੇਬ ਕਰਾਨ ਪੋਥੀ ਪੰਡਤ ਰਹੇ ਪੁਰਾਨ

ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਹ ਲਾਮਾ ਮਿਲਿਆ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪਰ ਬੋਧੈ ਮੜੀ ਵਧਾਵੈ ਆਸਨ ਤਿਆਗ ਕਾਹੀ ਸਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਔਧੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ ਘਰ ਘਰ ਮੰਗ ਤੋ ਲਾਜ ਨ ਲਾਗੈ ਰਹਾਓ ਗਾਵੈ ਗੀਤ ਨ ਚੀਨੈ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਾਸਮ ਚੜਾਏ ਕਰਹਿ ਪਾਖੰਡ ਮਾਇਆ ਮੋਹੇ ਸਹਿ ਜਮ ਡੰਡ ਫੁਟੈ ਖਾਪਰ ਭੀਖ ਨ ਪਾਏ ਬੰਧਨ ਬਾਧਿਆ ਆਵੈ ਜਾਏ ਬਿੰਦ ਨ ਰਾਖੈ ਜਤੀ ਕਹਾਵਹਿ ਮਾਈ ਮਾਂਗਤ ਤ੍ਰੈ ਲੋ ਭਾਵਹਿ ਨਿਰਦਯਾ ਨਹੀਂ ਹੋਤ ਉਜਾਲਾ ਬੂੜਤ ਬੂਢੇ ਸਰਬ ਜੰਜਾਲਾ ਭੇਖ ਕਰੈ ਖਿੰਥਾ ਬਹੁ ਤਟੁਆ ਝੂਠੋ ਖੇਲ ਖੇਲੈ ਬਹੁ ਨਟੁਆ ਅੰਤਰ ਅਗਨ ਚਿੰਤਾ ਬਹੁ ਜਾਰੇ ਬਿਨ ਕਰਮਾ ਕੈਸੇ

ਹਿਰਦੈ ਹਰ ਸੋਹੀ ਸਬਦ ਵਿਚਾਰ ਭਏ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਅਨੰਦਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹਿ ਨਰਾਰੇ ਤਸਕਰ ਪੰਚ ਸਬਦ ਸੰਘਾਰੇ ਪਰ ਕਰ ਜਾਏ ਨ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਔਧੂਤਾ ਸਦ ਬੈਰਾਗੀ ਤਤ ਪੁਰਤਮ ਜਗ ਸੂਤਾ ਮਰ ਆਵੈ ਜਾਹੇ ਬਿਨ ਗੁਰ ਸ਼ਬਦ ਨ ਸੋਝੀ ਪਾਏ ਅਨਹਦ ਸ਼ਬਦ ਬਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤਾਉ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਬ ਰਹਿਆ ਨਿਰਵਾਨੀ ਸੁਨ ਸਮਾਧ ਸਹਿਜ ਮਨ ਰਾਤਾ ਤਜ ਹਾਂ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣ ਹੈ ਨਾ ਕਰਹਿ ਵਿਚਾਰ ਸਾਹੇ ਉਪਰ ਏਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣ ਹੈ ਗੁਰਮਤ ਹੋਏ ਤਾਂ ਹੁਕਮ ਪਛਾਣ ਹੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹੋ ਮੈਂ ਜਾਏ ਸ਼ਬਦ ਘਰ ਲਹੀਆ ਰਹਾਉ ਗਣ ਗਣ ਜੋਤਕ ਕਾਂਡੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਚਾਰ ਨਹਾਵਹਿ ਧੋਵਹਿ ਪੂਜਹਿ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਬ ਨਿਵਾਰ ਮਿਲੈ ਪ੍ਰਭ ਸਾਰਥ ਮੁਕਤ ਪੁਰਾਣ ਜਪ ਹਰ ਕਿਰਤਾਰਥ ਵਾਚੈ ਵਾਦ ਨ ਵੇਦ ਵਿਚਾਰੈ ਆਪ ਡੁੱਬੈ ਕਿਉਂ ਪਿਤਰਾ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੈ ਤਾਂ ਸੋਝੀ ਹੋਏ ਗਣਤ ਗਣੀਐ ਸਹਿਸਾ ਦੁਖ ਜੀਐ ਗੁਰ ਕੀ ਸਰਨ ਪਵੈ ਸੁਖ ਥੀਐ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰ ਸਰਨ ਨ ਆਈਐ ਬ੍ਰਹਮ ਨ ਪਾਈਐ ਭਰਮ ਭੁਲਾਈਐ ਜਨਮ ਮਰ ਆਈਐ ਜਮ ਦਰ ਬਾਧੋ ਮਰੈ ਬਿਕਾਰ ਨਾ ਹਿਰਦੈ ਨਾਮ ਨ ਸ਼ਬਦ ਆਚਾਰ ਇੱਕ ਪਾਧੇ ਪੰਡਿਤ ਮਿਸਰ ਕਹਾਵੈ ਦਬਦਾ ਰਾਤੇ ਮਹਿਲ ਨ ਪਾਵੈ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮੱਧੇ ਕੋ ਜਨ ਆਪਾਰ ਏਕ ਬੁਰਾ ਭਲਾ ਸੱਚ ਏਕੈ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਬਿਰਲੀ

ਨਾਨਕ ਸਾਚੇ ਸਾਚ ਸਮਾਵੈ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹੁ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਭੀਜੈ, ਰਾਮ ਨਾਮ ਸਰ ਅਵਰ ਨ ਪੂਜੈ, ਗੁਰ ਸੇਵ ਮਨ ਹਰ ਜਨ ਸੰਗ ਕੀਜੈ, ਜਮ ਜੰਦਾਰ ਜੋਹੇ ਨਹੀਂ ਸਕੈ, ਸਰਪਨ ਡਸ ਨਾ ਸਕੈ, ਹਰ ਕਾ ਰਸ ਪੀਜੈ ਰਹਾਉ, ਬਾਦ ਪੜੈ ਰਾਗੀ ਜਗ ਭੀਜੈ, ਤ੍ਰੈ ਗੁਣ ਵਿਖਿਆ ਜਨਮ ਮਰੀਜੈ, ਰਾਮ ਨਾਮ ਬਿਨ ਦੁਖ ਸਹੀਜੈ, ਚਾੜਸ ਪਵਨ ਸੰਘਾਸਨ ਭੀਜੈ, ਨਿਉਲੀ ਕਰਮ ਖੜ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ, ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਦਲ ਹੀਜੈ, ਗੁਰਮੁਖ ਹੋਏ ਕਾਇਆ ਗੜ ਲੀਜੈ, ਅੰਤਰ ਮੈਲ ਤੀਰਥ ਪਰ ਮੀਜੈ, ਮਨ ਨਹੀਂ ਸੋਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸ ਕਾ ਕਹੁ ਦੀਜੈ, ਅੰਨ ਨਾ ਖਾਹੇ ਦੇਹੀ ਦੁਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ, ਮਨਮੁਖ ਜਨਮ ਜਨਮ ਮਰੀਜੈ, ਸਤਿਗੁਰ ਪੂਛ ਸੰਗਤ ਜਨ ਕੀਜੈ, ਮਨ ਹਰ ਰਾਚੈ ਨਹੀਂ ਜਨਮ ਮਰੀਜੈ, ਰਾਮ ਨਾਮ ਬਿਨ ਕਿਆ ਕਰਮ ਕੀਜੈ, ਉਂਦਰ ਧੂੰਦਰ ਪਾਸ ਧਰੀਜੈ, ਧੁਰਕੀ ਸੇਵਾ ਰਾਮ ਰਵੀਜੈ, ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ, ਰਾਮ ਕਲੀ ਮਹੱਲਾ ਪਹਿਲਾ, ਅੰਤਰ ਉਤਪੁਜ ਅਵਰ ਨ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ, ਜੁਗੈ ਜੁਗੰਤਰ ਸਾਹਿਬ ਸਚ ਸੋਈ, ਉਤਪੁਤ ਪਰਲੋ ਅਵਰ ਨ ਕੋਈ, ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਨਹੀ ਸੁਖ ਪਾਇਆ, ਹਰ ਕੈ ਨਾਮ ਨ ਲੱਗੈ ਜਮ ਤੀਰ ਰਾਉ।

ਮਹਾਨ ਨਾਮ ਵਿਸਾਰ ਪਚੈ ਅਭਮਾਨ। ਨਾਮ ਬਿਨਾ ਕਿਆ ਗਿਆਨ ਤਿਹਾਨ, ਗੁਰਮੁਖ ਪਾਵੈ ਦਰਗਹਿ ਮਾਨ। ਹਠ ਅਹੰਕਾਰ ਕਰੈ ਨਹੀਂ ਪਾਵੈ, ਪਾਠ ਪੜੈ ਲੇ ਲੋਕ ਸੁਣਾਵੈ। ਤੀਰਥ ਭਰਮਸ ਵਿਆਧ ਨ ਜਾਵੈ, ਨਾਮ ਬਿਨਾ ਕੈਸੇ ਸੁਖ ਪਾਵੈ। ਜਤਨ ਕਰੈ ਬਿੰਦ ਕਿਵੈ ਨਾ ਰਹਾਈ, ਮਨੁਆ ਡੋਲੈ ਨਰਕੇ ਪਾਈ। ਜਮ ਪੁਰ ਬਾਧੋ ਲਹਿ ਸਜਾਈ, ਬਿਨ ਨਾਵੈ ਜੀਉ ਜਲ ਬਲ ਜਾਈ। ਸਿਰ ਸਾਧਕ ਕੇਤੇ ਮਨ ਦੇਵਾ, ਹੱਠ ਨਿਗ੍ਰਹਿ ਨਾ ਤ੍ਰਿਪਤਾ ਵਹਿ ਭੇਵਾ। ਸ਼ਬਦ ਵਿਚਾਰ ਗਹ ਹੈ ਗੁਰ ਸੇਵਾ, ਮਨ ਤਨ ਨਿਰਮਲ ਅਭਮਾਨ ਅਭੇਵਾ। ਕਰਮ ਮਿਲੈ ਪਾਵੈ ਸਚ ਨਾਉ, ਤੁਮ ਸਰਨਾਗਤ ਰਹੋ ਸੁਭਾਉ। ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਪਹੁ ਗੁਰਮੁਖ ਹਰ ਨਾਉ। ਹਉਮੈ ਗਰਭ ਜਾਏ ਮਨ ਭੀਨੈ, ਝੂਠ ਨ ਪਾਪਸ ਪਾਖੰਡ ਕੀਨੈ। ਬਿਨ ਗੁਰ ਸ਼ਬਦ ਨਹੀਂ ਕਰ ਬਾਰ, ਨਾਨਕ ਗੁਰਮੁਖ ਤਤ ਵਿਚਾਰ।

ਨਾਮ ਬਸਾਰ ਭਵ ਜਲ ਪਾਇਆ। ਤਨ ਧਨ ਦੇਖਤ ਗਰਭ ਗਿਆ, ਕਨਕ ਕਾਮਨੀ ਸਿਉਂ ਹੇਤ ਵਧਾਏ, ਕੀ ਨਾਮ ਬਸਾਰੈ ਭਰਮ ਗਿਆ ਰਹਾ। ਉਹ ਜਾਤ ਸਤ ਸੰਜਮ ਸੀ ਨਰ ਰੱਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ। ਪੁੰਨ ਦਾਨ ਇਸ਼ਨਾਨ ਨ ਸੰਜਮ, ਸਾਰ ਸੰਗਤ ਬਿਨ ਬਾਦ ਜਯਾ। ਲਾਲ ਚਲਾ ਗਏ ਨਾਮ ਬਿਸਾਰਿਓ, ਆਵਤ ਜਾਤ ਜਾਵਤ ਆਵਤ ਜਾਵਤ ਜਨਮ ਗਯਮ। ਜਾਂ ਜਮ ਧਾਏ ਕੇਸ ਗਹਿ ਮਾਰੈ, ਸੁਰਤ ਨਹੀਂ ਮੁਖ ਕਾਲ ਗਯਾ। ਐਨਸ ਨਿੰਦਾ ਤਾਤ ਭਰਾਈ, ਹਿਰਦੈ ਨਾਮ ਨ ਸਰਬ ਦਯਮ।

राग तनासरी बाणी भगत कबीर जी की एक ओंकार सतगुर प्रसाद।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ।

ਕਰਨਾਲੇ ਹਰ ਨਾਲ ਰਹੁ ਤੂੰ ਮਨ ਮੇਰਾ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ

0: ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਤੀਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰਗ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸੁ ਸਿਆਣਪਾਂ ਲਖ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸੱਚੇ ਆਰਾ ਹੋਈ ਹੈ ਕਿਵ ਕੂੜੇ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝਾਏ ਤਾਂ ਹਉਮੈ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੋਂ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ ਹੈ, ਗਾਵੇ ਕੋ ਜੀ ਲੈ ਫਿਰ ਦੇ ਹੈ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸਾਏ ਵੇ ਪ੍ਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀ ਆਏ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਪਾਈ। ਤੀਰਥ ਨਾਵਾ ਜਿਤ ਸੁਭਾਵਾ, ਵਿਨ ਭਾਣੇ ਕੇ ਨਾਏ ਕਰੀ, ਜੇ ਤੀਸਰਠਿ ਉਪਾਈ, ਵੇਖਾ ਵਿਨ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ,

ਜੇ ਜੁਗ ਚਾਰੇ ਆਰ ਜਾ ਹੁਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉਰ ਖਾਏ ਕਹਿ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ। ਜੇ ਤਿਸ ਗੁਣ ਕੋਈ ਕਰੈ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੇ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਸਦਕਾ ਸੁਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ,

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ, ਮੰਨੈ ਧਰਮ ਸੇਤੀ ਸੁਨਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੇ ਮੁਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੇ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰ ਗਏ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੋਮਵਾਰ,

ਸਚਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤਵਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਮਣ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ

ਕਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਕ ਸਾਰ ਅਸੰਖ ਮੁਣ ਦਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ।

ਚੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਖਾਣ ਜਿਨੇ ਲਿਖੇ ਤਿਸਰਨਾਹੇ ਜਿਵ ਫਰਮਾਏ।

ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਆਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ

ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੁਰੁਤੀ ਮਾਹੋ ਕਵਣ, ਜੇ ਤੋ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ,

ਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁਗ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਉਹ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਹੀ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬਰਮੈ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਈਸ਼ਵਰ ਆਖ ਹੈ ਸਿੱਧ ਆਖ ਹੈ ਕਿਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੇਈ ਕੇ ਜਿਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ

ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਦੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾ ਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀ ਹੈ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪੁਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ

ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ। ਸੋਦਾ ਰਾਗਾਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ, ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸੁਵਾਰੇ, ਗਾਵਣ ਤੁਦਨੋ ਇੰਦਰ ਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾਂ ਨਾਲੇ, ਗਾਵਣ ਤੁਦਨੋ ਮੋਹਨੀਆ ਮਨ ਮੋਹਨ ਸੁਰਗ ਮੱਛ ਪਿਆਲੇ, ਗਾਵਣ ਤੁਦਨੋ ਰਤਨੇ ਉਪਾਏ ਤੇਰੇ ਅੜਸਰ ਤੀਰਥ ਨਾਲੇ, ਗਾਵਣ ਤੁਦਨੋ ਜੋਧ ਮਹਾਬਲ ਸੂਰ, ਗਾਵਣ ਤੁਦਨੋ ਖਾਣੀ ਚਾਰੇ,

ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨਿ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕਿਉਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਾਈ ਕਹਿ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾਂ ਪੁਰਖਾਂ ਕੀਆਂ ਵਡਿਆਈ ਆ ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ।

ਸਾਬਿਨ ਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮੀ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ

ਬਿਨਿਆਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕੇ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰਜੇ ਵਡਿਆਵਰਣਾ ਕੋਈ ਤੂੰ ਜੁਗ ਯੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸਿਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਨ ਹੋਈ।

ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਣ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵ ਰੜੇ ਭੈਲੇ ਨਵਾਸਾ। ਪਾਣੀ ਪਾਪ ਕਿਤਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ। ਅਮ ਦੇਖਾ ਤੈ ਡੂਬੀ ਅਲੈ, ਮਨ ਇਕ ਨਾ ਚੇਤ ਸਮੂੜ ਮਨਾਰ। ਬਿਸਰਤ ਤੇਰੇ ਗੁਣ ਗਲਿਆ ਰਹਾ, ਨਾ ਜਤੀ ਸਤੀ ਨਹੀਂ ਪੜਿਆ। ਮੂਰਖ ਮੁਖ ਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ। ਜਿਣ ਤੂੰ ਨਾ ਹੀ ਵਿਸਰਿਆ, ਆਸਾ ਮਹੱਲਾ ਪੰਜਵਾਂ। ਭਈ ਪੁਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ।

ਮਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸੋਹਲਾ ਰਾਗ ਗੌੜੀ ਦੀਵਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਲਾ ਸਿਮਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਾ। ਨਿਤ ਨਿਤ ਜੀੜੈ ਸੰਭਾਲੀ ਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀ ਆਏ ਨਾਨਕ ਸੇ ਦੇ ਅਵਨ ਰਾਗ ਆਸਾ। ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕੀਰਤ ਹੋਏ ਸੋ ਕਾ ਰੱਖ ਵਡਾਈ ਤੋਏ ਰਾ। ਵਿਸਿਆ ਕੜੀਆ

ਚੁਬੈ ਦੁੱਖ ਪਾਵੈ, ਜਿਉ ਜਿਉ ਚੱਲੈ ਚੁਬੈ ਦੁੱਖ ਪਾਵੈ, ਜਮ ਕਾਲ ਸਹੇ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਨ ਹੈ, ਦੁਖ ਜਨ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਿਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਹਰ ਨਾਮੇ ਸੁਖ ਮੰਡਾ ਏਰਾ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹ, ਅੱਗੇ ਬਸਨ ਸੁਹੇਲਾ, ਔਦ ਕਟੇ ਦਿਨ ਸਰੈ ਨਾਰੇ, ਮਨ ਗੁਰਮਿਲ ਕਾ ਸੁਵਾਰੇ ਰਹਾਉ। ਹਿਉ ਸੰਸਾਰ ਵਿਕਾਰ ਸਹਿ ਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਹੋ ਰਸ ਕਥ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵ ਸੁਖ ਸਹਿਜੇ ਬੋਰਣਾ ਆਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੁਕੋ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪੇ ਆਵੇ ਚਾਓ, ਮਰ ਦੇਖ ਭੂਲਾ ਵਿਸਰੈ, ਤਰਾ ਚੇਤਨਾ ਆਵੇ ਨਾਉ, ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰਪੂਛ ਦੇਖਿਆ, ਵਰਨਾ ਹੀ ਥਾਉ ਰਾਓ, ਧਰਤੀ ਤਾਂ ਹੀਰੇ ਲਾਲ ਜਲਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੇ ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤ ਨਾ ਆਵੇ ਨਾਉ, ਸਿੱਧ ਹੋਵਾਂ ਸਿੱਧ ਲਾਈ ਰਿਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ, ਸੁਲਤਾਨ ਹੋਵਾਂ ਮੇਲ ਲਸਕਰ ਤਖਤ ਰਾਖਾ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰ ਜਾਓ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾ, ਸੁਪਨਾਏ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੇ, ਔਂਕੇ ਵਡਿਆਖਾ ਨਾਓ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੇ ਕਰੇ ਤੁਮਾਇਰਾ।

ਲਖਮਣਾ ਪੜ ਪੜ ਕੀਚੇ ਭਾਓ ਮਸੂ ਤੋਟ ਨ ਆਵਹੀ ਲਿਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਓ ਕੇਵੜ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾੜ ਚਲਾਈਏ ਲਿਖੇ ਸੁਣ ਵੇਖਾਓ ਲਿਖੇ ਸਾਹ ਲਵਾਈਏ ਪੜ੍ਹੇ ਕੇ ਪੁੱਛਣ ਜਾਓ

ਘਟ ਨਾ ਆਖੇ ਕੋਏ। ਕੀਮਤ ਕਰੇ ਨਾ ਪਾਈਆ ਕਹਿਣਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇਤੇ ਲੋ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆ ਸਿਓ ਕਿਆ ਰੀਸ। ਜਿਥੈ ਨੀਚ ਸੰਭਾਲੀਐ ਤਿਥੈ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਭ ਕੁੱਤਾ ਕੂੜ ਚੂੜਾ ਠੱਗ ਖਾਧਾ ਮਰਦਾਰ ਪਰ ਨਿੰਦਾ ਪਰ ਮਲਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪਸ ਲਾਣਾ ਕਰ ਮੇਰੇ ਕਰਤਾਰ। ਬਾਬਾ ਬੋਲੀਏ ਪਤ ਹੋਏ ਉੱਤਮ ਸੇਦਾਰੀ ਉੱਤਮ ਕਹੀਏ ਨੀਚ ਕਰਮ ਬਹਿ ਰੋਏ ਰਹਾ। ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵੇ ਗੁੱਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵੇ ਸੇ ਪਲੇ ਹੋਰ ਕਹਿ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਤਿੰਨ ਕਾ ਕਿਆ ਸਲਾਹਣਾ ਵਰਸਲਾਇਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ ਆਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਨ ਜਿਤ ਸੇਵਾ ਸੁਖ ਪਾਈਏ ਤਰ ਦਰਗਹਿ ਤੇਰੀ ਦਰਗਹਿ ਚੱਲੇ ਮਾਨ ਰਾਵ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣੇ ਜਿਤੜੇ ਹਉ ਤਿੰਨ ਬਲ ਹਾਰੇ ਜਾ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨ ਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇਕ ਦਾਤ ਦੁਖ ਤਿਸੈ ਪੈ ਆਖੀਐ ਸੁਖ ਜਿਸੇ ਹੀ ਪਾਸ ਸੋ ਕਿਉਂ ਮਨੋ ਵਸਾਰੀਐ ਜਾ ਕੇ ਜੀ ਪੁਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇ ਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾ

ਹਰ ਧਿਆਨ ਨਿਹਾਲ, ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਥੋ, ਗੁਰ ਤੀਰਥ ਦਰਿਆਉ, ਜੇ ਤਿਸ ਭਾਵੇ ਉਜਲੀ।

ਨਾਨਕ ਦੇਖ ਦਿਖਾਈਏ ਹਉ ਸਦ ਬੁਲਹਾਰੇ ਜਾਸ। ਸ੍ਰੀ ਰਾਗ ਮਹਲਾ ਪਹਿਲਾ। ਤ੍ਰਿਗ ਜੀਵਨ ਦੁਆਗਣੀ ਮੁੱਠੀ ਦੂਜੇ ਪਾਏ, ਕਲਰ ਕੇਰੀ ਕੰਧ ਜਿਉ ਐਨਸ ਕੇਰ ਢਹਿ ਪਾਏ। ਬਿਨ ਸਭ

ਸੱਚ ਪਾਈਏ ਗੁਰਮੁਖ ਸਦਾ ਨਰੋਧ। ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਨਰ ਨਾ ਨਰ ਜੰਮੇ। ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ। ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ। ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮਨੂਰ ਔਗਣ ਫਿਰ ਲਾਗੂ ਭਏ ਕੂਰ ਬਜਾਵੇ ਤੂਰ ਬਿਨ ਸਬਦੇ ਭਰਮਾਈਏ ਦੁਬਦਾ ਡੋਬੇ ਪੂਰ। ਮਨ ਰੇ ਸਬਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਅਮਰ ਜਨਮੇ ਆਵੇ ਜਾਇਰਾ। ਤਨ ਸੁੱਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਭਏ ਸੱਚ ਰਾਤੀ ਦੋਹਰੀ ਜੇਵਾ ਸੱਚ ਸੁਆਉ। ਸੱਚੀ ਨਦਰ ਨਿਹਾਲੀਏ ਬੌੜ ਨਾ ਪਾਵੇ ਤਾਉ। ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਘਟ ਘਟ ਜੋਤ ਸਮੋਏ। ਨਿਰਮਲ ਮਹਿਲਾ ਨਾਥੀਏ ਸਬਦ ਰਤੇ ਪਤ ਹੋਏ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹ। ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ। ਸ੍ਰੀ ਰਾਗ ਮਹੱਲਾ ਪਹਿਲਾ।

ਚਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਣਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵੇ ਸਾਚੇ ਮੈਲ ਅਧੂਰ ਸਾਹੇ ਸਾਹੇ ਤੁਝ ਸਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ

ਜਿਨਿਉ ਜਗਤਿ ਉਪਾਇਆ ਤ੍ਰੈ ਭਵਨ ਕਰਿ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਧ ਗੁਬਾਰ ਕੜ ਕੜ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ।

ਤਾਪ ਹਰ ਜਪ ਜੀ ਰੇ ਛੁੱਟੀ ਐ ਗੁਰਮੁਖ ਚੀਨੇ ਆਪ ਮਨ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਿਤ ਪਾਲਹੀ ਲਿਖੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਪਾਵੇ ਤਿਉ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਾ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕੇ ਉਤਾਰ ਮੋਇਆ ਜਿਤ ਘਰ ਜਾਈਏ ਤਿਤ ਜੀਵਨ ਦੇ ਅਮਰ ਮਾਰ ਅਨਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਾਂ ਹੁਮੇ ਹੋਏ ਬਿਨਾਸ ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੇ ਤਾਸ ਖੜ ਦਰਗੇ ਪਹਿਨਾਈਏ ਮੁਖਰ ਨਾਮ ਨਿਵਾਸ ਜੈ ਦੇਖਾਂ ਤੇ ਰਵ ਰਹੇ ਸਿਵ ਸਕਤੀ ਕਾ ਮੇਲ ਤ੍ਰੈਗੁਣ ਬਦੀ ਦੋਹਰੀ ਜਿਆ ਜੋ ਆਇਆ ਜਗ ਸੋ ਖੇਲ ਮਜੋਗੀ ਦੁੱਖ ਵਿਛੜ

ਹਰ ਗੁਰ ਸਰਵਰ ਸੇਵ ਤੂੰ ਪਾਵੇਂ ਦਰਗਹਿ ਮਾਨ ਰਹਾਉ। ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਰਸ ਰਸ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ। ਨਿਤ ਐਨ ਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੈ ਪਚਾਣ। ਭਰਮੇ ਭੂਲਾ ਦੁਖ ਕਣੋ ਜਮਾਰ ਕਰੇ ਖੁਲਹਾਣ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਭਾਨ। ਐਥੇ ਤੰਦ ਪਿਟਾਈ ਐ ਸੱਚ ਲਿਖਤ ਪਰਵਾਨ ਹਰ ਸੱਜਣ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪ੍ਰਸਾਦ, ਡਾਂਕਾ ਵਾਜੇ ਫਤਿਹ ਕਾ ਨਿਰੰਕਾਰ ਅਵਤਾਰ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਾ ਜੋਤ ਬਰਾਜਨ ਅਬਚਲ ਨਗਰ ਮਜ਼ਾਰ, ਸ੍ਰੀ ਸੱਚਖੰਡ ਕੇ ਦਰਬਾਰ, ਸ਼ਲੋਕ ਮਹੱਲਾ ਪੰਜ, ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕਿਤੋ, ਮੈਂ ਨਿਰਗੁਣ ਆਹਰੇ ਕੋ ਗੁਣ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮੇਰੇ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਠੀਵੇ ਹਰੇ, ਭਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਣਿਆ, ਭਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਣਿਆ, ਘਨ ਹਰ ਬੂੰਦ ਵਸੋ ਰੋਮਾਂ ਵੱਲ ਕੁਸਮ ਬਸੰਤ ਗਣ ਤਨਾ ਆਵੇ, ਰਬ ਸਤ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕਬ ਜਨ ਭਲ ਉਨੇ ਜੋਗਾ, ਰੁਦਰ ਧਿਆਨ ਗਿਆਨ ਸਤਿਗੁਰ ਕਬ ਜਨ ਭਲ ਉਨੇ ਜੋਗਾ, ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ, ਧੰਨ ਧੰਨ ਰਾਮਦਾਸ ਜਿਨ ਸਰਿਆ ਤਨੇ ਸੁਆ, ਪੂਰੀ ਹੋਈ ਕਰਾ ਮਾਤ ਆਪ ਸਿੱਜਣ ਹਾਰੇ ਧਾਰੇ, ਸਿੱਖੀ ਅਤੇ ਸੰਗਤ ਪਾਰ ਬ੍ਰਹਮ ਕਰ ਨਮਸਕਾਰ, ਅਟਲ ਅਥਾ ਅਤੋਲ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਦੁੱਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋਂ ਸਭ ਪਰਵਾਰ, ਧਨ ਸ ਤੇਰਾ ਥਾਨ ਸੱਚ ਤੇਰਾ ਪੈਸ਼ ਕਰ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰੀ, ਗੁਰ ਡਿੱਠਾ ਤਾ ਮਨ ਸਤਾਰੀ, ਚਾਰੇ ਜਾਗੇ ਚੌਂਜੀ ਪੰਚਾਇਣ ਆਪੇ ਹੋਆ, ਆਪਣੇ ਆਪ ਸਾਜਨ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮੇ ਆਪ ਲਿਖਣ ਹਾਰਾ ਹੋ, ਆਪੇ ਪੱਟੀ ਕਲਮੇ ਆਪ ਆਪ ਲਿਖਣ ਹਾਰਾ ਹੋ, ਸਭ ਉਮਤ ਆਪਣ ਜਾਵਣੀ ਆਪੇ ਹੀ ਨਵਾਂ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਸ਼ਨ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਸ਼ਦਾ, ਭਗਵਾਨ ਤੇ ਆਤਮਾ ਚੋ ਚੱਕੀ ਕੀਨੀ ਲੋ, ਜਿਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋ, ਦੂਣੀ ਚੌਣੀ ਕਰਾਵਾਂ ਸੱਚੇ ਕਾ ਸੱਚਾ, ਚਾਰੇ ਜਾਗੇ ਚੌਂਦੀ ਪੰਚਾਇਣ ਆਪੇ ਹੋਆ, ਚਾਚਰੀ ਸ਼ਾਨ ਗੋਬਿੰਦੇ ਮਖੰਦੇ ਉਦਾਰ ਅਪਾਰ, ਹਰੀਆਂ ਕਰੀਆਂ ਨਾਮ।

ਦਰਬਾਰ ਮੰਗਣਾ ਅੰਤਰ ਕਦੇ ਨਾ ਛੋੜ ਮਨ ਰੱਤਾ ਗੋਬਿੰਦ ਸਿੰਘ ਹਰ ਭੋਜਨ ਜੋ ਮਨ ਰੱਤਾ ਗੋਬਿੰਦ ਸਿੰਘ ਸੱਚ ਭੋਜਨ ਜੋ ਪ੍ਰੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਕੋਲ ਰਾਜ ਮਿਲ ਖੁਸ਼ੀਆਂ ਕਹਾਣੀ ਚਾਹੇ ਮੁੱਖ ਨਾ ਹੋ ਢਾਡੀ ਦਰਬਾਰ ਮੰਗਣਾ ਅੰਤਰ ਕਦੇ ਨਾ ਛੋੜ ਨਾਨਕ ਮਨ ਤਨ ਚਾਹੋ ਇਹ ਨਿਤ ਪ੍ਰਭ ਕੋਲ ਲੋੜੇ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਦਾ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਹੈ ਤੂੰ ਸਦਾ ਸਲਾਮਤ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਦਾ ਧੰਨ ਗੁਰੂ ਨਾਨਕ ਧੰਨ ਗੁਰੂ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ

ਏਕੋ ਨਾਮ ਹੁਕਮ ਹੈ ਸਤਿਗੁਰ ਦੀ ਆ ਬੁਝਾਏ ਜੀਉ। ਇਹੋ ਜਗਤ ਪਰਮ ਭਲਾਇਆ ਆਪੋ ਤੋ ਦੁਖਵਾਇਆ।

ਤੇਰਿਆਂ ਭਗਤਾਂ ਹਿਰਦੇ ਸਮਾਣੀਆ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੈ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ।

ਸਤਿਗੁਰੂ ਵਿਟੋਂ ਘੁਮਾਇਆ, ਜਿਨ ਭਰਮ ਭੁੱਲਾ ਮਾਰਗ ਪਾਇਆ। ਨਦਰ ਕਰੇ ਜੇ ਆਪਣੀ ਆਪੇ, ਲਏ ਰੁਲਾਏ ਜੀਉ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੇ ਆਪ ਲੁਕਾਇਆ। ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕੁਰਤਾਰ ਜੀਉ, ਆਪੇ ਖਸਮ।

ਛੇੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਉ ਤੁਧੇ ਆਪੇ ਆਪਿਓ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਏ ਜੀਉ ਗੁਰਪ੍ਰਸਾਦੀ ਪਾਇਆ ਜਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਉ ਗੋਪੀ ਨਹਿ ਗੋਵਾਲੀਆ ਤੁਧ ਆਪੇ ਗੋਏ ਉਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸੁਵਾਰ ਜੀਉ ਜਿਨ ਸਤਿਗੁਰ ਸਿਉ ਚਿ

ਸੇਵਨਾ ਕਉ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ ਤੇ ਜਿਵੜੀ ਵਰਣਾ ਕੋਏ ਜੀਓ ਰਹਾਉ। ਗੁਸਾਈ ਮਿੰਡਾ ਇਠਡਾਮ ਅਬੈ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜੀਓ। ਤੇਰੇ ਹੁਕਮੇ ਸਾਵਣ ਆਇਆ,

ਇੱਕ ਪਛਾਣ ਦਾ ਦੁਇ ਪਾਗਲ ਚਿਤਨ ਜਾਣਦਾ ਹਰ ਇੱਕ ਦੇ ਕਾਰੇ ਲਾਇਨ ਜੋ ਪਾਵਤ ਵਿਨ ਬਾਹੇ ਜਿਓ ਤੁਸੀਂ ਭੋਗੋ ਹੋ ਪੁੰਚ ਹੋ ਭਾਈ ਹੋ ਗੁਰ ਦੀਵਾਨ ਕਵਾਏ ਪਹਿਨਾਇਓ ਹੋ ਆ ਹੋ ਹੋ ਹੋ ਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜੀਓ ਹੋ ਆਇਆ ਸਾਮ ਮੈਂ ਤੇ ਹੰਡਿਆ ਪੰਜ ਕਿਰਸਾਨ ਮਜੇਰੇ ਮੈਂ ਹੰਡਿਆ ਕੰਨ ਕੋਈ ਕੱਢ ਨਾ ਹੰਗਾਈ ਨਾਨਕ ਬੁੱਠਾ ਘੁੱਗ ਗਿਰਾਓ ਜੀਓ ਹਾਂ ਵਾਰੀ ਕੁੰਮਾ ਜਾਵਦਾ ਇੱਕ ਸਾਹਾ ਤੁਤ ਆਇੰਦਾ ਉਜੜਥੇ ਵਸਾਇਓ ਹੋਂ ਤੁਦ ਵਿੱਟੋਂ ਕੁਰਬਾਨ ਜੀਓ ਹਰੇ ਠਹਿ ਨਿਤ ਧਿਆਇੰਦਾ ਮਨ ਚਿੰਦੇ ਸੋ ਪਲ ਪਾਇੰਦਾ ਸਭੇ ਕਾਇ ਸਵਾਰਨ ਲਾਏ ਹਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭ ਧੰਦੜਾ ਗੁਸਾਈ ਸੇ ਵੀ ਸਚੜਾ ਹੋ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ ਮੈਂ ਸੁਖੀ ਹੋ ਸੁਖ ਪਾਇਆ ਗੁਰੂ ਅੰਤਰ ਸ਼ਬਦ ਵਸਾਇਆ ਸਤਿਗੁਰੂ ਪੁਰਖ ਵੇ ਖਾਲਿਆ ਮਸ ਧਰਕੇ ਹੱਥ ਜੀਓ ਮੈਂ ਬਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਭਾਲ ਕੇ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਓ ਸੁਣ ਗੱਲਾਂ ਗੁਰ ਪਿਆਇਆ ਨਾਨਕ ਨਾਮ ਦਾਨ ਇਸਨਾਨ ਦੜਾਇਆ ਸਭ ਮੁਕਤ ਹੋਆ ਸਹਿ ਸਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸਿਸ਼ਟ ਸਿਵੇ ਦਿਨ ਰਾਤ ਜੀਓ ਦੇ ਕੰਨ ਸੁਣ ਵਰਦਾ ਜੀਓ ਠੋਕ ਵਜਾਏ ਸਭ ਡਿੱਠਿਆ ਤੁਸੀਂ ਆਪੇ ਲੈਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੰਝਾਣ ਦਾ ਸਭ ਸੁਖਾਲੀ ਉੱਠਿਆ ਇਹੋ ਹੋਆ ਹਲੀਮੀ ਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਣਕਿਆ ਤੁਝ ਪੁਰੇ ਤੂੰ ਆਪੇ ਪਾਏ ਥਾਏ ਜੀਓ ਤੇਰਿਆ ਭਗਤਾਂ ਭੁੱਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਿਓ ਮਿਲਾਏ ਜੀਓ ਤੁਝੇ ਉੜੇ ਵਰਨਾ ਭਾਲਿਆ ਤੂੰ ਦੀਪ ਲੋ ਪਾਏ ਆਲਿਆ ਤੂੰ ਥਾਂ ਥਨੰਤਰ ਰਵ ਰਿਹਾ ਨਾਨਕ ਭਗਤਾਂ ਸੱਚ ਆਧਾਰ ਜੀਓ ਹੋਂ ਗੁਸਾਈ ਦਾ ਪੈਰਵਾਨੜਾ ਮੈਂ ਗੁਰਮਰੇ ਉੱਚ ਦਮਲੜਾ ਸਭ ਹੋਈ ਛਿੰਜ ਇਕੱਠਿਆ ਦੋਏ ਬੈਠਾ ਵੇਖੇ ਆਪ ਜੀਓ ਵਾਤ ਵਜਨ ਟਮਕ ਭੇਰੀਆ ਮਲ ਰੱਥੇ ਲੈਂਦੇ ਫੇਰੀਆਂ ਨਹਿਤੇ ਪੰਜਵਾਨ ਮੈਂ ਗੁਰ ਥਾਪੇ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ

ਨਾਨ ਚੌ ਨਰਕ ਨਾਨਕ ਅਸੁਰ ਲਦਾ ਭਾਲ ਦਿਓ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੈ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗੁਰ ਪਾਸ ਹੋਰ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਔਰ ਧਿਆਨ ਲਵੇ ਲਾਗਾ ਨਾਮ ਰਜਾ ਦਾਇਆ ਕਲਪਿਤਰ ਬਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੇੜੇ ਪਾਸ ਖੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਕਰ ਪਾਸ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜੋ ਜਸੂਦਾ ਘਰ ਖਾਨ ਹੱਥ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁੱਤ ਮੇਰਾ ਚੇਤ ਅਚੇਤ ਮੁੜ ਮਨ ਮੇਰੇ ਅੰਤ ਨਹੀਂ ਕਸ ਤੇਰਾ ਜਨ ਰਚ ਰਚਿਆ ਤਿਸ ਨ ਜਾਣੇ ਮਨ ਭੀਤਰ ਧਰ ਗਿਆਨ ਕੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਨ ਜੋ ਬਨ ਸਿਉ ਚਿੱਤ ਹਰਕਾ ਨਾਮ ਨਾ ਚੇਤੇ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੇ ਜਿੱਤ ਹਰਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧੰਨ ਸਰਤਾ ਜੋ

ਆਇਆ ਸਾਈ ਵਸਤ ਪ੍ਰਾਪਤ ਹੋਈ ਜਿਸਨੂੰ ਲਾਇਆ ਹੇਤ ਕਹ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੇ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣਜਾ ਰਿਹਾ ਮਿੱਤਰ ਬਾਲਕ ਬੁੱਧ ਅਚੇਤ ਖੀਰ ਪੀਏ ਖੇ ਲਾਈਏ ਬਣਜਾ ਰਿਹਾ ਮਿੱਤਰ ਮਾਤ ਪਿਤਾ ਸੁਤ ਹੇਤ

ਕਰਾਈ। ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੈ ਹਿਤ ਕਉ ਨਾਨਕ ਪ੍ਰਾਣੀ ਪਹਿਲੈ ਪਹਿਰੈ ਛੁਟੈ ਗਾ ਹਰ ਚੇਤ। ਦੂਜੇ ਪੈਰੇ ਰਹਿਣ ਕੇ ਬਣਜਾ ਰਿਹਾ ਮਿੱਤਰਾ ਪਰ ਜੋ ਬਨ ਮੈਂ ਮਤ ਨਿਸਕਾਮ ਵਿਆਪਿਆ ਬਣਜਾ ਰਿਹਾ ਮਿੱਤਰਾ ਅੰਦਲੇ ਨਾਮ ਨਾ ਚਿੱਤ। ਰਾਮ ਨਾਮ ਕੜੇ ਅੰਤਰ ਨਾਹੀ ਉਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋ ਗਏ ਝੂਠੇ। ਤੀਰਥ ਵਰਤ ਸੋ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਾਰਾ ਦੁਬਦਾ ਵਿਆਪੈ ਦੂਜਾ। ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਸਾਰ ਹੰਸੋ ਲਥੜੇ ਆਏ ਜੋ ਬਨ ਘਟੈ ਜਰਵਾ ਜਿਣੈ। ਵਣ ਜਾ ਰਿਹਾ ਮਿੱਤਰਾ ਘਟੈ ਜਿਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾਂ ਪਕੜ ਚਲਾਇਆ। ਸਭ ਕਿਸੇ ਆਪਣਾ ਘਰ ਘਰ ਰਾਖਿਆ ਖਿਨ ਮੈਂ ਭਇਆ ਪਰਾਇਆ ਬਦਵਿਸਰ ਜੀ ਗਾਈ ਸਿਆਣਪ ਕਰਿ ਆਓ ਗਣ ਪਛਤਾਏ। ਕਉ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੋ ਲਿਵਲਾਏ ਚੌਥੇ ਪੈਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਬਾ ਬਿਰਧ ਭਇਆ ਤਨ ਖੀਣ। ਅੱਖੀ ਅੰਧ ਨਾ ਦਿਸੈ ਬਣ ਜਾ ਰਿਹਾ ਮਿੱਤਰਾ ਕੰਨੇ ਸੁਣਾਏ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀ ਰਾਹ ਪਰਾਖੋ ਤਾਣਾ। ਗੁਣ ਅੰਤਰ ਨਾਹੀ ਕਿਉ ਸੁਗ ਪਾਵੇ ਮਨ ਮੁਖਿਆ ਬਣ ਜਾਣਾ ਖੜ ਪੱਕੀ ਕੁੜ ਭੱਜੇ ਫਿਨ ਸੇ ਆਏ ਚਲੇ ਕਿਆ ਮਾਣ। ਕਉ ਨਾਨਕ ਪ੍ਰਾਣੀ ਚੌਥੇ ਪੈਰੇ ਸ ਗੁਰਮੁਖ ਸ਼ਬਦ ਪਛਾਣ ਉੜਕਾਇਆ ਤਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਲ ਜਵਾਣਾ ਕੰਨ। ਇਕ ਰਾਤੀ ਗੁਣ ਨ ਸਮਾਣਿਆ ਬਣ ਜਾ ਰਿਹਾ ਮਿੱਤਰਾ ਅਵਗੁਣ ਖੜ ਸੁਨਬੰਨ ਗੁਣ ਸੰਜਮ ਜਾਵੇ ਛੋਟ ਨਾ ਖਾਵੇ ਨਾ ਤੇ ਜੰਮਣ ਮਰਣਾ ਕਾਲ ਜਲ ਜਮ ਜੋ ਹੇ ਨਾ ਸਾਖੈ ਭਾਇ ਭਗਤ ਭੈ ਤਰਨਾ ਪਸਤੀ ਜਾਵੇ ਸਹਿ ਸਮਾਵੇ ਸੁਲੇ

ਆਏ ਲਾਭੇ ਮਾਤ ਪਿਤਾ ਸਤਿਗੁਰ ਸੇਤੇ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸ ਨ ਜਾਣੇ ਮੁੰਡਾ ਦਿੱਤੇ ਨੋ ਲਬਟਾਏ।

ਹਰ ਨਾਮ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਖਾਈ ਇਹ ਧਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰੂ ਮੇਲੇ ਸੋ ਹਰ ਨਾਮ ਸੰਭਾਲ ਕਹੋ ਨਾਨੀ ਤੀਜੇ ਪੈਰੇ ਪਾ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵ ਪੂਰਾ ਸਤਿਗੁਰੂ ਬਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦਿ ਹਰ ਸੇਵ ਖਿਨ ਖਿਨ ਢਿਲ ਮੂਲ ਨਾ ਕਰਿਓ ਜਿਥੇ ਅਸਥਿਰ ਜੁਗ ਜੁਗ ਹੋਵੋ ਹਰ ਚਿਤ ਸਦਮਨ ਰਲੀਆਂ ਜਨਮ ਮਰਨ ਦੁੱਖ ਖੋਵ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੇ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੇ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਾਰ ਪਾਇਤਾ ਉਦਰੇ ਮਾਹੇ ਦਸੀ ਮਾਸੀ ਮਾਨਸ ਗਿਆ ਬਣ ਜਾ ਰਿਹਾ ਮਿੱਤਰਾ ਕਰਮ ਔਰਤ ਕਰਮ ਕਮਾਹੇ ਮੂਰਤ ਕਰ ਦਿਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਦਬਨਤਾ ਤਿਨ ਪਿਤਰ ਪ੍ਰਭ ਸੰਜੋਇਆ ਕਰਮ ਸਵਕਰਮ ਕਰਾਏ ਆਪੇ ਤਿਸ ਜੰਤੇ ਬਸ ਕਿਸ ਨਾਹੇ ਕਹੋ ਨਾਨੇ ਪ੍ਰਾਣੀ ਪਹਿਲੇ ਪੈਰੇ ਤਰੋ ਪਾਇ ਤਰੇ ਮਾਹੇ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ ਮਨ ਮਤਾ ਮੇਵ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬ ਨਾ ਸੇਵਿਆ ਸਿਰ ਠਾਡੇ ਜਮ ਜਾਂਦਾਰਾ ਥਰਮ ਰਾਏ ਜਾ ਫਕਰ ਸਬਬ ਰਹੇ ਤਬ ਕਿਆ ਜਵਾਬ ਕਰੇ ਕਹੋ ਨਾਨੇ ਦੂਜੇ ਪੈਰੇ ਪ੍ਰਾਣੀ ਭਰ ਜੋ ਮਨ ਲਹਿਰੀ ਦੇ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਗੜ ਸੰਚਾਏ ਅੰਧ ਅਗਿਆਨ ਪੁਰ ਪੁੱਤਰ ਕਲਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਭਾਨ ਅੰਤਰ ਬਾਹਰ ਅੰਤਰ ਲਹਿਰ ਲੁਭਾਨ ਪ੍ਰਾਣੀ ਸੋ ਪ੍ਰਵਚਿਤ ਨਾ ਆਵੈ ਸਾ ਸੰਗ ਸਿਓ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੈ ਸਿਰਜਨ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਵਿਖ ਸੰਚੈ ਅੰਧ ਅਗਿਆਨ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਾਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤ ਹੋਏ ਸਖਾਈ ਇਹੋ ਮੋਹ ਮਾਇਆ ਤੇਰੇ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸਿਵ ਸਤਿਗੁਰ ਚਾਨਣ ਹੋਏ ਕਹੁ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ ਉੱਠ ਚਲੇ ਕਮਾਣਾ ਸਾਥ ਇਕ ਰਤੇ ਵਿਲਮ ਨਾ ਦੇਵ ਨੇ ਬਣ ਜਾ ਰਿਹਾ ਮਿੱਤਰਾ ਉਹਨੇ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿਨੇ ਪੂਰਾ ਸਗੁਰ ਸੇਵਿਆ ਸੇ ਦਰਗਾਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਛੰਤ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੁੰਦ ਏਆਣੀ ਪੇਅੜੇ ਕਿਉਂ ਕਰ ਹਰ ਦਰਸ਼ਨ ਪੇਖਿਆ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖਿਆ ਸੋਹਰੜੇ ਕੰਮ ਸਿੱਖਿਆ ਗੁਰਮੁਖ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੈ ਸੁਹੇਲੀ ਹਰ ਦਰਗਾਹ ਬਾਂਹ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕੇ ਰਖੈ ਮੁੰਦ ਏਆਣੀ ਪੇਅੜੇ ਗੁਰਮੁਖ ਹਰ ਦਰਸ਼ਨ ਦਿਖੈ ਵਿਵਾਹ ਹੋਆ ਮੇਰੇ ਬਾਬਲਾ ਗੁਰਮੁਖ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਰਤਨ ਪਦਾਰਥ ਲਾਦਾ ਹਮੇ ਰੋਗਿਆ ਦੁਖ ਲਾਛਾ ਆਪੇ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਾਰ ਪਾਇਆ ਬਿਨਾਸੀ ਨਾ ਕਦੇ ਮਰੈ ਨਾ ਜਾਇਆ ਵਿਵਾਹ ਹੋਆ ਮੇਰੇ ਬਾਬੂ ਲਾ ਗੁਰਮੁਖ ਹਰ ਪਾਇਆ
हर सत सत है मेरे बाबला हर जन मिल जंज सुहंदे पे विकड़े हर जप सुहेली विच सोहरडे खरी सुहंदे सोहरडे विच खरी सुहंदे जन पे विकड़ा नाम संभालिया सब सफल्यो जन्म तिना दा गुरमुख जिन्ना मन जन पासा ढालिया हर संत जना मिलकार सोहया वर पाया पुरख आनंदे हर सत सत मेरे बाबला हर जन मिल जान जय सुहंदे हर प मेरे बाबला हर देवो दान मैं दाजो हर कपड़ो हर शोभा देवो जित सबरे मेरा काजो हर हर भगति काज सुहेला गुरु सदगुरु दान दिवाया खांडवर पंड हर शोभा होई ए दान ना रले रलाया होर मनमुख दाज जे रख दिखा मैं सो कूड़ा कार कछ पाजो हर पर मेरे बाबला हर देव दान मैं दाजो हर राम राम मेरे बाबला फिर मेरे धन वेल बदन दी हर जुगा जुगो जुग जुगा जुगो सर पीढ़ी गुरु चलन दी जुग जुग पीढ़ी चले सतगुरु की जिन गुरमुख नाम थे आया हर पुरख न कभी बिन सजावे न देवे चढ़ सुवाया नानक संत संत हरे को जप हर हर नाम सुहंदी हर राम राम मेरे बाबला फिर मिल धन वेल वदंदी श्री राग महला पंजवा छंद एक ओंकार सतगुरु प्रसाद मन प्यारिया दियो मित्रा गोविंद नाम संभाले मन प्यारिया जी मित्रा हर निभ तेरा नाले संग साई हर नाम च्याई बिरछा कोई न जाए मन चिंदै सही फल पावे चरण कमल चेतु लाए जल थल पूर रहा मरमारी घट घट नदर निहाले नानक सिख दे मन प्रीतम साध संग भरम जाले मन प्यारिया जी मित्रा हर बिन झूठ पसारे मन प्यारिया जी मित्रा बिख सागर संसारे चरण कमल कर बोध करत सहसा दुख न व्यापे गुरपुरा भेट बड़भागी आठ पहर प्रभ जापै आदि जुगादि सेवक स्वामी भगता नाम धारे नानक सिख दे मन प्रीतम बिन हर झूठ पसा मित्रा हर लदे खेवसवली मन प्यारिया जीव मित्रा हर दार निश्चल मल्ली हर दर सेवे अलख पेवे निचर आसन पाया तै जन्म न मरना आवन जाना संसार दुख मिटाया चित्र गुप्त का कागज फारिया जम दूता कछु ना चले नानक सिख दे मन प्रीतम हर हर लदे खेपस बल्ली मन प्यारिया जीव मित्रा हर संतान संग निवास मन प्यारिया जो मित्रा हर नाम जवत पर गासो सिमर स्वामी ब सुख्यागामी इच्छ सगली पुनिया पुरबे कमाए श्री रंग पाए हर मिले श्री विछुनिया अंतर बाहर सर्वत रव्या मन उपजिया विश्वासो नानक सिख दे मन प्रीतम कर संतान संग निवासो मन प्यारिया जियो मित्रा हर प्रेम भगत मन लीना मन प्यारिया जियो मित्रा हर जल मिल जीवे मीना हर पी अगाने अमृत बाने जीवे मीना

ਆਏ। ਧਰਮ ਅਸਕ ਹਰ ਪ੍ਰਭ ਲਿਖਿਆ, ਜਨ ਨਾਨਕ ਨਾਮ ਤੇ ਆਏ। ਮਨ ਹਰ ਹਰ ਪ੍ਰੀਤ ਲਗਾਏ, ਵੜ ਭਾਗੀ ਗੁਰ ਪਾਇਆ, ਗੁਰ ਸਬਦੀ ਪਾਰ ਲੰਘਾਏ। ਰਹਾਉ ਹਰਿ ਆਪੇ ਆਪ ਪਾਇੰਦਾ, ਹਰਿ ਆਪੇ ਦੇ ਬਹਿ ਲਏ, ਹਰਿ ਆਪੇ ਪਰਮ ਬੁਲਾਇੰਦਾ, ਹਰਿ ਆਪੇ ਮਤ ਦੇ। ਗੁਰਮੁਖਾ ਮਨ ਪ੍ਰਗਾਸੈ, ਸੇ ਵਿਰਲੇ ਕਹੀ ਕਹੇ, ਓਂ ਬਲਿਆਰੀ ਤਿਨ ਕਹੋ, ਜਿਨ ਹਰ ਪਾਇਆ ਗੁਰਮਤੈ। ਜਨ ਨਾਨਕ ਕਮਲ ਪ੍ਰਗਾਸਿਆ, ਮਨ ਹਰ ਹਰ ਉਠੜਾ ਹੇ। ਮਨ ਹਰ ਹਰ ਜਪਨ ਕਰੇ, ਹਰ ਗੁਰੂ ਸਰਨਾਈ ਪਦ ਪੋ ਜਿੰਦੂ, ਸਭ ਕਿਲ ਵਿਖ ਦੁਖ ਪਰ ਹਰੇ ਰਹਾਉ। ਘਟ ਘਟ ਰਮਈਆ ਮਨ ਵਸੈ, ਕਿਉਂ ਪਾਇਆ ਕਿਤ ਭਰਤ, ਗੁਰਪੁਰਾ ਸਗੁਰ ਭੇਟਿਆ, ਹਰ ਆਏ ਵਸੈ ਮਨ ਚਿਤ। ਮੈਂ ਤਰ ਨਾਮ ਧਰ ਨਮ ਤੇ ਗਤ ਪਤ, ਮੈਂ ਹਰ ਨਾਮ ਸਾ ਹਰ ਨਾਮ ਹਿੰਜਤ ਪਤ। ਜਨ ਨਾਨਕ ਨਾਮ ਸੇ ਆਇਆ, ਰੰਗ ਰਚੜਾ ਹਰ ਰੰਗ ਰਚ, ਹਰ ਤਿਆਗ ਹਰ ਪ੍ਰਭ ਸਤ। ਗੁਰਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤ ਪਤ। ਰਾਹੁ ਜਿਨ ਕੋ ਪੂਰਵ ਲਿਖਿਆ, ਸੇ ਆਏ ਮਿਲੇ ਗੁਰੂ ਪਾਸ, ਸੇਵਕ ਪਾਏ ਬਣਜਾਰਿਆ ਮਿਤਰਾ। ਗੁਰ ਹਰ ਹਰ ਨਾਮ ਪ੍ਰਗਾਸ, ਤਨ ਤਨ ਵਣਜ ਵਪਾਰੀਆ, ਜਿਨ ਵਖਰ ਲਦੇੜਾ ਹਰ ਰਾਸ। ਗੁਰਮੁਖਾਂ ਦਰ ਮੁਖ ਜਲੇ, ਸੇ ਆਏ ਮਿਲੇ ਹਰ ਪਾਸ, ਜਿਨ ਨਾਨਕ ਗੁਰੂ ਤਿਨ ਪਾਇਆ, ਜਨਾਪ ਤੁਠਾ ਗੁਣ ਤਾਸ, ਹਰ ਤਿਆਬ ਸਾਗਿਰਾਸ, ਮਨ ਪ੍ਰੀਤ ਲਗੇ ਤਨਾ, ਗੁਰਮੁਖਾਂ ਹਰ ਨਾਮ ਜਨਾ ਰਹਿ ਰਾਸ। ਰਹਾਉ ਇੱਕ ਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਖੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ, ਜਿਸ

ਤਾਂ ਕਹਿ ਪਾਤਸ਼ਾਹ ਜੇ ਬਣਾ ਪੌੜੇ ਤੋਂ ਦਿਆ ਪੈ ਧਰਤੇ ਸਾਜਿਆ ਚੰਦ ਸੂਰਜ ਦੇਵੇ ਦਸ ਚਾਰ ਹੱਟ ਤੁਧ ਸਾਜਿਆ ਵਪਾਰ ਕਰੀ ਵੈ।

ਪਿੱਛਾ ਸਭ ਜਗਤ ਛੋਟੀ ਵਸਰੁਕ ਮਹੱਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਵਖਤ ਵਿਚਾਰੇ ਸੁਵਿੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੇ ਸੁਰੀਅਤ ਕਰੇ ਵਿਚਾਰ ਬਿਨ ਬੁਝੇ ਕੈਸੇ ਪਾਵੇ ਪਾਰ ਸਿਦਕ ਕਰ ਸਿਜਦਾ ਮਨ ਕਰ ਮਖਸੂਦ

ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬਣ ਨਾਮੇ ਕੋ ਠਿਰਨਾ, ਪੜ ਪੜੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਣਿਆ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ, ਜਾ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣੀ ਕਾਇਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੇਜਾ, ਹੋ ਕਰਤੇ ਸਭ ਮੋਏ ਸੰਭਵ ਕਿਸਾਏ ਨਾਲ।

ਮਨਮ ਕਿਛੁ ਨ ਸੁਜੈ ਅੰਦਰੇ ਪੁਰਬ ਲਿਖਿਆ ਕਮਾਹਿ ਪੂਰੇ ਪਾਸ ਸਤਿਗੁਰੂ ਮਿਲੇ ਸੁਦਾਤਾ ਨਾਮ ਸਿਮਨਿ ਆਏ ਸੁਖ ਮਾਣੈ ਸੁਖ ਪੈਨਣਾ ਸੁਖੇ ਸੁਖ ਵਿਆਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿਤ ਦਰ ਸੱਚੇ ਸੁਭਾ ਪਾਏ ਮਹਲਾ ਤੀਜਾ ਸਤ ਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ ਸਚ ਸਚ ਕਮਾਉਣ ਵਡਿਆਈ ਵੱਡੇ ਪਾਸ ਦਿਉ ਪਿੰਡ ਸਭ ਤਿਸ ਕਾ ਸਿਵ ਕਰੇ ਅਰਦਾਸ ਸਚਾਇ ਸ਼ਬਦ ਸ ਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਨੇ ਮਾਇ ਬਿਨ ਨਾਮ ਤ੍ਰਿਕ ਜੀਵਾਸ ਗੁਰਮਤਿ ਨਾ ਉਪਾਈ ਆਇ ਮਨਮੁਖ ਮੋਹ ਵਿਨਾਸ ਜਿਉ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੋਂ ਵਾਸ ਮੰਗਦੇ ਨਿਤ ਨਾ ਕਰ ਅਰਦਾਸ ਜਿਸ ਤੂੰ ਦਹਿ ਤਿਸ ਸਭ ਕਿਸੁ ਮਿਲੇ ਇਕ ਨਾ ਦੂਰ ਹੈ ਪਾਸ ਤੁਦ ਬਾਝੋ ਥਕ ਕੋ ਨਹੀਂ ਜਿਸ ਪਾਸੋ ਮੰਗੀ ਹੈ ਮਨ ਵੇਖੋ ਕੋ ਨਿਰਦਾਸ ਸਭ ਤੁਦੇ ਨੋ ਸਲਾਂਦੇ ਦਰ ਗੁਰਮੁਖਾਂ ਨੋ ਸਾ ਪ੍ਰਗਾਸ ਸਲੋਕ ਮਹਲਾ ਤੀਜਾ ਪੰਡਤ ਪੜਪੜ ਉੱਚਾ ਕੁਗਦਾ ਮਾਇਆ ਮੋ ਪਿਆਰ ਅੰਤਰ ਬ੍ਰਹਮ ਨਾਸ ਨਹਿ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੋਧ ਦਾਨਾ ਬੁਜੇ ਵਿਚਾਰ ਬਿਰਥਾ ਜਨਮ ਗਵਾਇਆ ਅਮਰ ਜੰਮੇ ਬਾਰੋ ਵਾਰ ਮਹਲਾ ਤੀਜਾ ਜਿਨੇ ਸਗੁਰ ਸੇਵਿਆ ਤਿੰਨ ਨਾ ਪਾਇਆ ਬੁਜੋ ਕਰ ਵਿਚਾਰ ਸਦਾ ਸ਼ਾਂ ਸੁਖ ਮਨ ਵਸੇ ਚੁੱਕੇ ਕੁੱਖ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸਭ ਤ੍ਰਿਤੇ ਸਹਿ ਮੁਕਤ ਹੈ ਹਰ ਜੋ ਹੈ ਤਪਿਆਰ ਪੌੜੀ ਹਰ ਕੀ ਸੇਵਾ ਸਭ ਲੈ ਗੁਰਮੁਖ ਪਾਵੇ ਥਾਇ ਜੇ ਸਰ ਮਨ ਪਾਵੇ ਤਿਸ ਗੁਰਮ ਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਹਰ ਹਰ ਪਾਰ ਨੰਘਾਏ ਮਨ ਹਟਕਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੁਖ ਰਜਸ ਲੈ ਹਰ ਲਾਏ ਸੁਖ ਮਹਲਾ ਤੀਜਾ ਨਾਨਕ ਸਸੁਰਾ ਵਰਿਆਮ ਜਨਮ ਵਿੱਚ ਦੁਸ਼ਟ ਅੰਕਰਨ ਮਾਰਿਆ ਗੁਰਮੁਖ ਨਾਮ ਚ ਸਲਾਏ ਜਨਮ ਸਵਾਰਿਆ ਆਪ ਹੋਆ ਸਦਾ ਮੇ ਮੁਕਤ ਸਭ ਕੁਲ ਨਿਸਾਰਿਆ ਸੋ ਹੁਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭ ਵਰਤੈ ਹੁਕਮ ਜਾਂ ਕਰੇ ਵਿਚਾਰਿਆ ਆਪਾਂ ਦੂਜੇ ਲਾ ਖਸਮ ਵਿਚਾਰਿਆ ਨਾਨਕ ਬਿਨ ਨਾਮ ਸਭ ਦੁੱਖ ਸੁਖ ਵਿਚਾਰਿਆ ਮਹਲਾ ਤੀਜਾ ਗੁਰਪੁਰੇ ਹਰ ਨਾਮ ਦ੍ਰਿੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਇ ਕਰ ਚਾਨਣ ਮਗ ਦਿਖਾਇਆ ਹਮੇ ਮਾਰੇ ਕਲਿਵ ਲਾਗੇ ਅੰਤਰ ਨਾ ਵਸਾਇਆ ਗੁਰਮਤਿ ਜਮ ਜੋ ਇਹਨਾਂ ਸਾਕੇ ਸਾਚੇ ਨਾਮ ਸਮਾਇਆ ਸਵੇ ਆਪੇ ਆਪ ਵਰਤੈ ਕਰਤਾ ਜੋ ਪਾਵੇ ਸੋ ਨਾਇ ਲਾਇਆ ਜਨ ਨਾਨਕ ਨਾਮ ਲਾਇ ਤਾਂ ਜੀਵਿਆ ਬਿਨ ਨਾਮ ਖਿੰਨ ਖਿੰਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉ ਸੋ ਸਭਨੀ ਦੀਵਾਣੀ ਮਿਲਿਆ ਜਿਥੇ ਹੋਏ ਜਾਏ ਤਿਥੇ ਹੋਏ ਸਰ ਸੁਰਖਰੂਸ ਕੈ ਮੋਹ ਡਿੱਠੇ ਸਭ ਪਾਪੀ ਦਰਿਆ ਉਸ ਅੰਤਰ ਨਾਮ ਨਿਧਾਨ ਨਮ ਪਰਵਰਿਆ ਨਾ ਪੂਜੇ ਨਾ ਮੰਨੀਏ ਨਾ ਕਿਲਵਿਖ ਸਭ ਹਿਰਿਆ ਜਿਨੇ ਨਾਮ ਜੈਕ ਮਨ ਜਿਤ ਸੋ ਅਸਰ ਜਗ ਰਹਿਆ ਸਲੋਕ ਮਹਲਾ ਤੀਜਾ ਆਤਮਾ ਦੇਉ ਪੂਜਿਐ ਗੁਰ ਕੈ ਸਭ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰਹੀ ਪਰਚਾ ਪਾਏ ਆਤਮਾ ਡੋਲ ਨਾ ਡੋਲੇ ਗੁਰ ਕੈ ਭਾਏ ਸੁਪਾਏ ਗੁਰਵਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ ਖਿਨ ਖਿਨ ਖਿਨ ਪਲ ਹਰ ਨਾਮ ਮਨ ਵਸੈ ਸਭ ਅਰਥਰ ਤੀਰਥ ਨਾਏ ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਪਾਏ
तो ते मूल ना उतरे जे अर्थ तीर्थ नाये मर्म कर्म कर अहंकार सब दुखो दुखो कमाए नानक मैं लाओ जलता थी दे सतगुरु माय सुमाए महला तीजा मर्म खो लोक समझाइए कदों समझाया जाए मन मुख रलाया न रलै पया किरत फेराए लिवता दुरा है हुक्म कार कमाए गुरमुख अपना मन मारिया शब्द कसवटी लाए मन ही नल झगड़ा मन ही नाल सथ मन ही मंज सुमाए मन जो इच्छे सुल है सच्चे शब्द सुभाए अमृत नाम।

ਆਤੀ ਹਰਿ ਹਰਿ ਨਾਮ ਜਪੋ ਮਨ ਮੇਰੇ ਜੋ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰਿ ਹਰਿ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰਿ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ

ਤੀਜਾ ਸੋ ਭਗਵਤੀ ਜੋ ਭਗਵੰਤ ਜਾਣੇ ਗੁਰਪ੍ਰਸਾਦੀ ਆ ਪਛਾਣੇ ਤਾਪਤ ਰਾਖਾ ਕਿਤ ਕਰਿਆਣੇ ਜੀਵਤ ਮਰਿਆ ਨਾ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਰਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲਾਏ

ਸੁਲੱਖਣੀ ਜੇ ਰਾਵੇ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾ ਦਿਸੇ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠਬੋ ਕਰਮ ਕਮਾਵੇ ਦੁੱਧੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਭੋਜਨ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸਤਨਾਮ ਰਤਾਰ ਪੌੜੀ ਹਰ ਜਲ ਥਲ ਮਹੀ ਅਲ ਭਰਪੁਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆ ਕੁੜਿਆਰ ਸਭ ਮਾਰ ਕਢੋਏ ਸਚਿਆਰ ਦੇ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਓ ਕੀ ਹੋਏ ਹਰ ਸਭ ਕੀ ਕਰੋ ਸਤਜਨ ਗਰੀਬ ਅਨਾਥ ਮੈਲਿਕਾ ਉਸਤਜਨ ਗਰੀਬ ਨਾਥ ਰੱਖ ਲਿਓ ਏ ਜੈਕਾਰ ਕਿਉ ਧਰਮੀਆ ਕਾ ਪਾਪੀ ਕੋ ਡੰਡ ਦਿਓ ਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਰ ਫਿਰ ਛੋੜਿਆ ਕਰੇ ਆਪਣਾ ਪ੍ਰਭੁਰ ਕੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕਸੋਹਣੀ ਪਰ ਹਰ ਛੋਟੀ ਪਤਾਰ ਮਹੱਲਾ ਤੀਜਾ ਸਵਰ ਤੇ ਸੁਹਾਗਣੀ ਸਗੁਰ ਕੈ ਭੈ ਪਿਆਰ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਆਲਿਓ ਸੁੰਦਰੀ ਸੁਭਾਵੰਤੀ ਨਾਰ

ਰੱਖਿਆ ਹਰ ਨੇ ਮਾਣਿਆ ਤੂੰ ਮਨ ਹਰ ਡਾਡੇ ਤੂੰ ਡਾਡਿਆ ਹਰ ਅਹੰਕਾਰੀ ਮਾਰਨ ਵਾਏ ਮਨੁੱਖ ਮੁੜ ਸਾਡਿਆ ਹਰ ਭਗਤਾਂ ਦੇ ਵਡਿਆਈ ਗਰੀਬਾ ਨਾਥੇ ਅਸਰੁਖ ਮਹੱਲਾ ਤੀਜਾ ਸਤਿਗੁਰ ਕਹਿ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਲ ਨ ਸਕੈ ਕੋਈ ਕਿਰਪਾ ਕਰੇ ਜਿਸ ਆਪਣੇ ਤਿਸ ਨ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੈ ਗੁਰੂ ਬੁਝੈ ਕੋਈ ਮਹੱਲਾ ਤੀਜਾ

ਚਾਲਿਆਂ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਾਰਿਆਂ ਸ਼ਲੋਕ ਮਹਲਾ ਪਹਿਲਾ ਕੁਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕਰੋ ਚੰਡਾਲ ਕਾਰੀ ਕੱਢੀ ਕਿਆਥੀ ਅਜਾਂ ਚਾਰੇ ਬੈਠਿਆਂ ਨਾਲ ਸੱਚ ਸੰਜਮ

ਦਿਓ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹਉ ਹਰ ਬਿੰਦੂ ਜਾਵ ਨ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਹਉ ਮਨ ਤਨ ਖੋਦੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਬਾਈ ਮੇਰੇ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰੁ ਰਖਵਾਲਾ ਹੰਬਾਰਕ ਦਿਨ ਕਰੋ ਪ੍ਰਤੈ ਪਾਲਾ ਮੇਰਾ ਮਾਤ ਪਿਤਾ ਗੁਰੂ ਸਤਿਗੁਰੂ ਪੂਰਾ ਗੁਰਜਲ

ਮਿਲ ਰਹੱਸੈ ਜਿਉ। ਮਾਝ ਮਹੱਲਾ ਚੌਥਾ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਨਾਮ ਕਥਾ ਨੇ ਸੁਣੀਐ, ਮਿਰਸਾ ਸੰਗਤ ਹਰ ਗੁਣ ਗਾਏ, ਜਗ ਪੌਜਲ ਦੁੱਤਰ ਤਰੀਐ ਜਿਉ। ਆਓ ਸਖੀਅਰ ਮੇਲ ਕਰਿਆ, ਮੇਰੇ ਪ੍ਰੀਤਮ

ਵਖਾਣੇ ਮੈਂ ਆਖਦ ਮੰਤਰ ਤੀਜੇ ਗੁਰ ਪੂਰੇ ਮੈਂ ਹਰ ਹਰ ਨਾਮ ਧਰੀਏ ਜੀਵ ਚਾਤਰ ਦਿਨ ਸਤਿਗੁਰ ਸਰਨਾਈ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧਮ ਜਲ ਕੇ ਮੀਨੇ ਜਰ ਨਾਨੀ ਜਨ ਬਿਨ ਮਰੀਏ ਜੀਵ ਮਾਧ ਮਹੱਲਾ ਚੌਥਾ ਹਰ ਜਾਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੂਖ ਲਗਾਈ ਮੇਰੇ ਸਰਦਾ ਪੂਰ ਜਗ ਜੀਵਨ ਦਾਤਾ ਏ ਮੇਰੇ ਹਰ ਦਰਸ਼ਨ ਮਨ ਪੀ ਦੇ ਦਿਓ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ

ਮੈਂ ਆਏ ਮਿਲੋ ਦੁਖ ਜੀਵਨ ਪਿਆਰੇ ਹਰ ਨਾਮ ਦੇ ਅਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਪੀਜੇ ਜੀਵ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਥ ਹਰ ਰਸ ਪਿਆਇਆ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਓ ਆਓ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੁਰੇ ਹਰ ਰਸ ਮੁਖ ਪਾਇਆ ਭਾਗਿਨ ਸਤਿਗੁਰੂ ਨੇ ਪਾਇਆ ਮਨਮ ਗਰਭ ਜੋ ਨੀ ਨਿਤ ਪਾਉਂਦਾ ਜੀਓ ਆਪ ਦਇਆਲ ਦਇਆ ਪ੍ਰਭ ਧਾਰੀ

ਤੜਾਇਆ ਵੜਪਾਗੇ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੈ ਜਿਓ ਹਰ ਸਤ ਸੰਗਤ ਸਤਿਪੁਰਖ ਮਿਲਾਈਏ ਮੇਰੇ ਸਤ ਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁੱਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜਿਓ ਮਾਜ ਮਹੱਲਾ ਚੌਥਾ ਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ ਮੇਰੇ ਸਾਥ ਸੰਗਤ ਲੱਦਾ ਹਰ ਸੱਜਣ ਹੋ ਸਗੁਰ ਵਿਟੋ ਘੁਮਾਇਆ ਜੀਓ ਜਾ ਜਾ ਦੇਖਾ ਤਾਹ ਤਾਹ ਸਵਾਮੀ ਤੂੰ ਕਰ ਕਰ ਰਵਿਆ ਅੰਤਰ ਜਾਮੀ ਗੁਰਪੂਰੇ ਹਰਨਾਮ ਦਿੜਾਇਆ ਹੋ ਸਗੁਰ ਵਿਟੋ ਸਦਕ ਵਾਰਿਆ ਜੀਓ ਇਕੋ ਪਵਣ ਮਾਟੀ ਸਵੇਕਾ ਸਵੇਕਾ ਜੋਤ ਸਵਾਈਆ ਸਵੇਕਾ ਜੋਤ ਵਰਤੈ ਭਿੰਨ ਭਿੰਨ ਨਾਰ ਲਾਈ ਕਿਸੈ ਧੀਰ ਲਾਈਆ ਗੁਰਪ੍ਰਸਾਦੀ ਕਣਦਰੀ ਆਇਆ ਹੋ ਸਤਿਗੁਰ ਵਿਟੋਂ ਵਰਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀਆ ਜੀਓ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ

ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੇ ਜਿਉਂ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਾਵ ਤੇਰਾ ਮੁਖ ਸੁਹਾਵਾ ਜੋ ਸਾਹਿਬ ਤੁਨ ਬਾਣੀ ਜਰੋਵਾ ਦੇਖੇ ਸਵਰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਅੰਮ੍ਰਿਤ ਸੱਜਣ ਮਿਤ ਮੁਰਾਰੇ ਜੀਓ ਹਉ ਘੋਲੇ ਜਿਉਂ ਘੋਲ ਕਮਾਈ ਗੁਰ ਸੱਜਣ ਮਿਤ ਮੁਰਾਰੇ ਜੀਓ ਰਾਵ ਇੱਕ ਕੜੀ ਨਾ ਮਿਲਤੇ ਤਾਂ ਕਲ ਜਗੋ ਹੋਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ।

ਮਾਧ ਮਹਲਾ ਪੰਜਵਾਂ ਅਨੰਤ ਵਾਜੇ ਸਹਿਜ ਸੁਹੇਲਾ ਅਨੰਤ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀਓ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂਦਾ ਸੋਈ ਪਾਇਆ ਤਿਰਥ ਗਾਇ ਰਹਿ ਸੰਤੋ ਗੁਰ ਅਨੁਭਵ ਪੁਰਖ ਦੇ ਕਾਰਿਆ ਜੀਓ ਆਪੇ ਰਾਜਨ ਆਪੇ ਲੋਕਾ ਆਪੇ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਸੁਖੀ ਗੁਗ ਬਕਾਰਿਆ ਜੀਓ ਜਿਹਾ ਡਿੱਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਿਨ ਨਾਨਕੇ ਕਿਰਪਾ ਸਾਰਿਆ ਜੀਓ ਮਾਧ ਮਹੱਲਾ ਪੰਜਵਾਂ ਜਿੱਤ ਘਰ ਫਿਰ ਸੁਹਾਗ ਬਣਾਇਆ ਤੇ ਕਰ ਸਕੇ ਮੰਗਲ ਗਾਇਆ ਆਨੰਦ ਵਿਨੋਦ ਤੇ ਘਰ ਸੋ ਹੈ ਜੋ ਤਨ ਕੰਤ ਸਵੀਕਾਰੀ ਜੀਓ ਸਾ ਗੁਣਵੰਤੀ ਸਾ ਸਵਡ ਭਾਗਣ ਪੁੱਤਰਵੰਤੀ ਸਿਰਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨ ਕੰਤ ਪਿਆਰੀ ਜੀਓ ਆਚਾਰ ਵੰਸਾ

ਜਾਈ ਦਿਓ। ਖਾਕ ਸੰਤਨ ਕੇ ਦੇ ਪਿਆਰੇ ਆਏ ਪਿਆਰ ਤੇਰਾ ਦੁਆਰੇ ਦਰਸ਼ਨ ਵੇਖਦ ਮਾਨਿਆ ਗਾ ਪੈ ਨਾਨਕ ਮਿਲਣ ਸੁਭਾਈ ਦਿਓ। ਮਾਧ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਏ ਭੁੱਖ ਵੇ ਆਪੇ ਬਹੁ ਬਿਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵਡ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਤਾ ਚਿੰਤਾ ਰੋਗ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ। ਬਾਰਕ ਵਾਂਗੇ ਹੋ ਸਭ ਕੁਛ ਮੰਗਾ ਦਿੰਦੇ ਤੋਟਨਾ ਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ। ਹੋ ਬਲਿਹਾਰੀ ਸਤਿਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਿਸਾ ਰੰਗ ਰਸਾਲਾ ਜਿਓ। ਮਾਧ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗੰਭੀਰ ਬੇਅੰਤ ਗੋਬਿੰਦ ਉੱਚਾ ਥਾ ਬਿਆਨ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ। ਦੁੱਖ ਭੰਜਨ ਨਿਧਾਨ ਬੋਲੋ ਨਿਰਭਉ ਨਿਰਵੈਰ ਥਾ ਤੋਲੋ ਅਕਾਲ ਮੂਰਤ ਅਜੂਨੀ ਸੈਭੋ ਮਨ ਸਿਮਰਤ ਠੰਡਾ ਥੀਵਾਂ ਜੀਓ।

ਇਹੋ ਸੁਮਤ ਗੁਰੂ ਤੇ ਪਾਈ ਨਾਨਕ ਇਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਭਰੀ ਮਨ ਜੀਉ ਮਾਜ ਮਹੱਲਾ ਪੰਜਵਾਂ ਤਨ ਸੋ ਵੇਲਾ ਜਿੱਤ ਮੈਂ ਸਤਿਗੁਰੂ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਚਸੈ ਪਲ ਕੜੀਆਂ ਧਨ ਸੋ ਓਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਦਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਰ ਤੇਰੀ ਬਾਣੀ ਤੁਦ ਆਪ ਕਤੀ ਤੇ ਆਪ ਖਾਣੀ ਗੁਰ ਕਹਿਆ ਸਵੇ ਕੋਇ ਕੋ ਅਵਰ ਨਾ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪਾਇਆ ਹਰ ਪੈਨਣ ਨਾ ਭੋਜਨ ਤਿਆ ਨਾਮ ਰੰਗ ਨਾਮ ਚੋਜ ਤਮਾਸੇ ਨਾਓ ਨਾਨਕ ਕਿੰਨੇ ਭੋਗਾ ਜੀਉ ਮਾਧ ਮਹੱਲਾ ਪੰਜਵਾਂ ਸਗਲ ਸੰਤਨ ਵਿਵਸਕ ਮੰਗੋ ਕਰੋ ਬੇਨਤੀ ਮਨ ਤਿਆਗੋ ਵਾਰ ਵਾਰ ਜਾਏ ਲੱਖ ਵਰਿਆ ਦੇ ਸੰਤਨ ਕੇ ਤੂੰ ਰਾਜਿਓ ਤੁਮ ਦਾਤੇ ਤੁਮ ਅਪੁਰਖ ਵੇ ਦਾਤੇ ਤੁਮ ਸਮਰਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਤਾਵੇ ਅਸਰ ਕਰੋ ਹਮਾਰਾ ਪੂਰਾ ਜਿਓ ਦਸਨ ਤੇਰੇ ਭਵਨ ਪੁਨੀਤਾ

ਬਤਰੇ ਤਿਸ ਲਗ ਮੁਕਤ ਭਾਇ ਕਨੇਰੇ। ਨਾਮ ਨਿਦਾਨਾ ਗੁਰਮੁਖ ਪਾਇਆ ਕੋ ਨਾਨਕ ਵਿਲੀ ਡੇਟਾ ਦਿਓ ਮਾਧ ਮਹੱਲਾ ਪੰਜਵਾਂ। ਨਿਦ ਸਿੱਧ ਰਿੱਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗੰਭੀਰੇ। ਕੋਟ ਲੱਖ ਖੁਸ਼ੀਆਂ ਰੰਗ ਰਾਵ ਜੋ ਗੁਰ ਲਾਗਾ

ਸਗੋਟਾ ਅਗਲਿਆ ਮੇਰਾ ਪੜਦਾ ਦਿਓ ਮਾਧ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਾਤਾ ਪ੍ਰਪ੍ਰਿਤ ਪਾਲੇ ਸੇਵਕ ਸੋ ਦਾਤਾ ਪਾਣੀ ਪੱਕਾ ਪੇਸੋ ਸੇਵਕ ਠਾਕੁਰ ਹੀ ਕਾ ਆ ਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਵਿਦ ਜਾਣੈ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪੈਰ ਆਇਆ ਬੌਰਨ ਲੇਖਾ ਪੁੱਛ ਬੁਲਾਇਆ ਤੇ ਸੇਵਕ ਕਹਿ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗੌਹਰ ਜੀਓ ਮਾਜ ਮਹੱਲਾ ਪੰਜਵਾਂ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲਾ ਸੋ ਭਰਮ ਭੁਲਾਹੀ ਗੁਰਪ੍ਰਸਾਦਿ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁਖਾ ਹਰਿਆ ਸੁਮਤ ਪਾਏ ਨਾਮ ਤਿਆਏ ਗੁਰਮੁਖ ਹੋਏ ਮੇਲਾ ਜਿਉ ਜਲ ਤਰੰਗ ਜਿਉਂ ਜਲੈ ਸਮਾਇਆ ਤਿਉਂ ਜੋਤੀ ਸੰਜੋਤ ਮਿਲਾਇਆ ਕਹ ਨਾਨਕ ਭ੍ਰਮ ਕੱਟੇ ਕਿਵਾੜਾ ਬੋੜ ਨਵੀਏ ਜੋਲਾ ਜਿਉ ਮਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੋਂ ਸੁਣਿਆ ਤਿਸ ਬਲਿਆਰੀ ਜਿਨ ਰਸਨਾ ਭਣਿਆ ਬਾਰ ਬਾਰ ਜਾਏ ਤਿਸ ਵਿਟੋਂ ਜੋ ਮਨ ਤਨ ਤੋਂ ਦਿਆਰਾ ਦੇ ਜਿਉ ਤਿਸ ਚਰਨ ਬਖਾਲੇ ਜੋ ਤੇਰੇ ਮਾਰੇ ਚਾਲੇ ਨੈਨ ਨਿਆਲੇ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਹਲਾ ਦੈ ਜੀਓ ਸਿਵੜ ਪਾ ਕੇ ਜਿਨ ਤੁਮ ਜਾੜੇ ਗੁਰ ਕਹਿ ਮਦੈ ਅਲਿਪਤ ਨਿਰਵਾਣੇ

ਆਦਮ ਅਤੇ ਅੰਤ ਪ੍ਰਭ ਸੋਈ ਅਵਨਾ ਕੋਈ ਦਿਖਾਲੀਆ ਜੇ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸਿਆ ਰੰਗਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀ ਐ ਜਿਉ ਤੂੰ ਠਾਕੁਰ ਸੇਵਕ ਪੁਣੇ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਨੇ ਹਾਲੀ ਐ ਜਿਉ ਮਾਝ ਮਹਲਾ ਪੰਜਵਾਂ ਸਫਲ ਸਵਣ ਜਿਤਨਾ ਵਖਾਣੀ ਗੁਰ ਪ੍ਰਸਾਦ ਕਿਨੇ ਵਿਰਲੇ ਜਾਣੇ ਤਨ ਸੁਵੇਲਾ ਜਿਤਰ ਗਾਵਤ ਸੁਨਾ ਇਤੇ ਪ੍ਰਵਾਨਾ ਜਿਉ।

ਦਿਓ। ਸੁਣ ਸਾਧਨ ਮਰਮੀਤ ਪਿਆਰੇ ਸਾਧ ਸੰਕਨ, ਮੈਂ ਉਧਾਰੇ ਕਿਲ ਵਿਖ ਕਾਟਵਾ ਮੰਦਰ ਮੱਲੋਂ ਮਿਟ ਗਏ, ਆਵਣ ਜਾਣਾ ਦਿਓ। ਦੁਇ ਕਰ ਜੋੜ ਕੇ ਬਿਨੋ ਕਰੀ ਜੈ, ਕਰ ਕਿਰਪਾ ਡੁਬਦਾ ਪੱਥਰ ਲਈ ਜੈ। ਨਾਨਕ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਭਾਉਣਾ ਦਿਓ। ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਤੇਰੀ ਸੁਣ ਸੁਣਵਾ ਪਰਮ ਗਤ ਮੇਰੀ, ਜਲਨ ਬੁਝ ਸਿਥਲੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਦਿਓ। ਸੁਖ ਪਿਆ ਦੁਖ ਦੂਰ ਪਰਾਨਾ, ਸੰਤ ਰਸਨਾ ਨਾਮ ਖਾਨਾ, ਜਲ ਥਲ ਨੀਰ ਪਰੇ ਸਰ ਸੁਪਰ ਬਿਰਥਾ, ਕੋਈ ਨਾ ਜਾਏ ਦਿਓ। ਦਇਆ ਤਾਰੇ ਤਨ ਸਿਧ ਨਾਰੇ, ਜੀ ਜਨ ਸਗਲੇ ਬ੍ਰਿਤ ਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸੁਗਲੇ ਤ੍ਰਿਤਿਆ ਗਾਏ ਦਿਓ। ਵਣ ਤੰਤਰ ਪੁਣ ਕੀਰਤਨ ਹਰਿਆ, ਕਰਨ ਹਰ ਖਿਨ ਬਿਦਰ ਕਰਿਆ, ਗੁਰਮੁਖ ਨਾਨਕ ਸਹਿਰਾ ਦੇ ਮਨ ਕੀ ਆਸ ਵਧਾਏ ਦਿਓ। ਮਹਾਤਮਾ ਅੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਾ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਸ ਸਭ ਨੀ ਤਾਂ ਕਿਹਾ।

ਤੁਮਰੀ ਕਿਰਪਾ ਤੇ ਤੁਦ ਬਛਾਣਾ ਤੁਮਰੀ ਓਰ ਤੂੰ ਐ ਮੇਰਾ ਮਾਣਾ ਤੁਦ ਦੂਜਾ ਬਨ ਕੋਈ ਸਾਪ ਤੇਰਾ ਖੇਲ ਅਖਾੜਾ ਦੀਓ ਦੇ ਜਨ ਸਤ ਪਾਏ ਜਿਤ ਜਿਤ ਬਾਣ ਤਿਤ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾ ਕਿੱਥੇ ਸਾੜਾ ਦੀਓ ਨਾਮ ਤਿਆਏ ਮਾਧੁ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੇ ਵਜੀ ਵਧਾਏ ਨਾਨੇ ਦਿੱਤਾ ਵਿਖਾੜਾ ਜੀਓ ਮਾਧੁ ਮਹਿਲਾ ਪੰਜੇ ਮਾਂ ਜੀ ਪ੍ਰਾਣ ਸਭ ਮਨੇ ਆਧਾਰਾ ਭਗਤ ਜਿਵੇ ਗੁਣ ਗਾਇਆ ਪਰ ਗੁਣ ਨਿਧਾਨ ਅੰਮ੍ਰਿਤ ਹਰ ਨਾਮ ਹਰ ਧਿਆਏ ਧਿਆਏ ਸੁਖ ਪਾਇਆ।

ਜੇ ਸੱਚ ਲਾਗੇ ਸੋ ਜੋ ਤੁਦ ਭਾਵੇ ਸਦਾ ਸੱਚ ਸੇਵੇ ਸਹਿ ਸੰਭਾਏ ਸੱਚੇ ਸ਼ਬਦ ਸੱਚਾ ਸੁਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜਿਉ ਵਾਰੀ ਸੱਚ ਸੁਲਾਹਣਿਆ ਸੱਚ ਧਿਆਨ ਜੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ।

ਖਾਨਣਿਆ ਮਨਸਾ ਮਾ ਸੱਚ ਸਮਾਣੀ ਇਨ ਮਨ ਡਿਠੀ ਸਭ ਅਮਨ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੇ ਤਿਖਾਇਆ ਮਾਇਆ ਮੋ ਸ਼ਬਦ ਜਲਾਇਆ ਸੱਚੋ ਸੱਚ ਵੇਖ ਸੁਲਾਈ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਾਂ ਸੱਚੀ ਲਿਵ ਲਾਗੀ ਹਰ ਨਾਮ ਸਲਾਹੇ ਸੇਵੜ ਪਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾਵਣਿਆ ਲਿਖ ਪੜੀਏ ਜੇ ਲਿਖ ਵਿੱਚ ਹੋਵੇ ਉਹ ਹੁਕਮ ਗੋਚਰ ਸ਼ਬਦ ਸੁਦ ਹੋਵੇ ਆਂਦਿਨ ਹੰਦਿਨ ਸਤ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥੱਕੇ ਸ਼ਾਤਰੇ ਆਈ ਤਿਸਨਾ ਜਾਲੇ ਸੋਦਨਾ ਕਾਈ ਬਿਖ ਬਿਹਾਂਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖਾਵਣਿਆ ਗੁਰ ਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਸ ਮਾਣਾ ਨਾਨਕ ਇੱਕੋ ਨਾ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰਮਾ ਜੰਮੇ ਫਿਰ ਭਏ ਕਨੇਰੇ ਤੂੰ ਏਕੋ ਨਿਚਲ ਅਗਮ ਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਬਸਾਵਣਿਆ ਤਿਸ ਰੂਪ ਨਾ ਰੇਖਿਆ ਵਰਨਾ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਾਬੇਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਲੋਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਗਲੇ

ਗੁਰ ਕਾ ਸ਼ਬਦ ਕੋ ਵਿਲਾ ਬੂਝੇ ਆਪ ਮਾਰੇ ਤਾਂ ਤ੍ਰੈਵਾਂ ਸੂਝੇ ਫਿਰ ਉਹ ਮਰੇ ਨਾ ਵਰਨਾ ਹੋਵੇ ਸਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚਿਤ ਨਾ ਲਾਵੇ ਗੁਰ ਕੇ ਸ਼ਬਦ ਸਦੇ ਰਹੇ ਸਮਾਏ ਸੱਚ ਸਲਾਹੇ ਸਭ ਘੱਟ ਅੰਤਰ ਸੱਚੋ ਸੱਚ ਸਮਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੇ ਸ਼ਬਦ ਰਹਿਆ ਭਰਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਭਾਵਣਿਆ ਸੱਚ ਮਨ ਅੰਦਰ ਰਹਿ ਸਮਾਏ ਸਦਾ ਸੱਚ ਨਿਚਲ ਆਵੇ ਨਾ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸਦਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਮੈ ਸਵਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗੁਆਵਣਿਆ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੇ ਸ਼ਬਦੋ ਸੋਨੋ ਤਿਸਾ ਮਿਟਾਵਣਿਆ ਰਹਾਓ ਨਿਰਮਲ।

ਪੈਲ ਗੁਰ ਸ਼ਬਦੇ ਧੋਵੇ ਨਿਰਮਲ ਵਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨਵਾ ਹਰ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਵਡਭਾਗੀ।

ਕਦੇ ਨਾ ਲਾਗੇ ਮੁਖ ਉਜਲ ਸੱਚ ਕਮਾ ਕੋ ਰਾਵਣਿਆ ਮਨ ਮੈਲਾ ਹੈ ਦੂਜੇ ਭਾਏ ਮੈਲਾ ਚੌਕਾ ਮੈਲੇ ਖਾਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨੁੱਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਾਹਿਬ ਹੁਕਮ ਸਬਾਏ ਸੇ ਨਿਰਮਲ ਜੋ ਹਰ ਸੱਚੇ ਪਾਵੇ ਨਾਨਕ ਨਾਨਕ ਨਾ ਵਸੇ ਮਨ ਅੰਤਰ ਗੁਰਮ

ਸੋਹੇ ਅਤ ਉਜਲ ਨਾਮ ਤੇ ਆਮਣਿਆਮ ਓ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਮਣਿਆਮ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਨਾਮਣਿਆ ਰਹਾਉ ਗੋਬਿੰਦ ਗਾਵੇ ਸਰਸਭਾਈ ਗੋਬਿੰਦ ਕਹਿ ਦੇ ਰਾਤੀ ਗੋਬਿੰਦ ਗੁਣ ਸ਼ਬਦ ਸੁਨਾਮਣਿਆ ਰਹਾਉ ਗੋਬਿੰਦ ਗਾਵੇ ਸਰਸਭਾਈ ਗੁਰ ਕੇ ਭੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਮਣਿਆ ਮਨਵਾ ਨਾਚੇ ਭਗਤ ਦੜਾਵੇ ਗੁਰ ਕੇ ਸ਼ਬਦ ਮਣੇ ਮਨ ਮਿਲਾਵੇ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦ ਕਿਰਤ ਸ਼ਬਦ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪੁਛਾਏ ਮਾਇਆ ਮੋਹ ਜਿਹਾ ਜਮ ਕਾਲੇ ਮਾਇਆ ਮੋਹ ਇਸ ਮਣੇ ਨਚਾਏ ਅੰਤਰ ਕਪਟ ਦੁੱਖ ਪਾਵਣਿਆ

ਬਹੁਤਾਲ ਪੂਰੇ ਵਾਜੇ ਵਜਾਏ ਨੱਕ ਸੁਣੇ ਨਾ ਮਨ ਵਸਾਏ ਮਾਇਆ ਕਰਨ ਪੜ ਬੰਦ ਨਾਚੇ ਦੂਜੇ ਭੈ ਦੁਖ ਪਾਵਣਿਆ ਜਿਸੇ ਅੰਦਰ ਪ੍ਰੀਤ ਲਗੇ ਸੋ ਮੋਤਾ ਇੰਦਰੀ ਵਸ ਸੱਚ ਸੰਜਮ ਜੂਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤੇ ਭਗਤ ਨਾ ਪਾਵੇ ਕੋਈ ਨਾਨਕ ਨਾ ਗੁਰ ਭਗਤੀ ਪਾਏ ਗੁਰ ਚਰਨੀ ਚਿਤ ਲਾਮਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਹੀ ਦੁੱਖ ਕਾਵੀ ਨਾਹੀ ਸੁਖਦਾਤਾ ਸਿਮ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਓ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੁਹਾਰ ਸੇਵੇ ਸੇ ਸਦਾ ਸੋਏ ਸੋਭਾ ਸੁਤ ਸੁਨਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇ ਭਗਤ ਤੇਰੇ ਮਨ ਭਾਏ ਸੱਚ ਬਾਣੀ ਤੁਦੇ ਸਲਾਹਨ ਰੰਗ ਰਾਤੇ ਭਗਤ ਕੋ ਰਾਵਣਿਆ

ਜਪਾਵਾਂ ਜਪਾਵਣਿਆ ਗੁਰਮਤਿ ਹਰ ਮਨ ਮਨ ਵਸਾਇਆ ਹਰ ਸੋ ਗੋ ਸਾਮੋ ਗੋ ਵਾਇਆ ਇਕ ਸਿਉ ਲਿਵ ਲਾਈ।

ਪਾਕ ਸਤਿਗੁਰੁ ਪੂਰੇ ਪਾਕ ਸਤਿਗੁਰੁ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਧੁਜ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇਕ ਸਿਓ ਮਨ ਰਹਿ ਸਮਾਏ ਮਨ ਮਣਿਆ ਮਣੇ ਮਿਲਾਮਣਿਆ ਗੁਰਮੁਖ ਹੋਵੇ ਸੂ ਸਲਾਹੇ ਸਾਚੇ ਠਾਕਰ ਵੇ ਪ੍ਰਵਾਹੇ ਨਾਨਕ ਨਾ ਵਸੇ ਮਨ ਅੰਦਰ ਗੁਰ ਸ਼ਬਦੀ ਮੇ ਗੁਰੂ ਸ਼ਬਦੀ ਹਰ ਮਿਲਾਮਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਏ ਸਾਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਵਾਰ

ਨਾਮ ਹਰ ਜਿਉ ਸੱਚਾ ਉਚੋ ਉਚਾ ਹੋਮੇ ਮਾਰ ਮਲਾਮਣਿਆ ਰਹਾਉ। ਹਰ ਜਿਉ ਸੱਚਾ ਸੱਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਲਾਈ। ਗੁਰ ਸ਼ਬਦ ਮਿਲੇ ਸੇ ਵਿਛੜਨਾਈ ਸੱਜ ਸੱਚ ਸਮਾਮਣਿਆ। ਤੁਝ ਤੇ ਬਾਹਰ ਕਛੁ ਨਾ ਹੋਏ ਤੂੰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਮਣਿਆ। ਕਾਮਣ ਗੁਣਮੰਤੀ ਹਰ ਪਾਏ ਭਾਏ ਭਾਏ ਸਿੰਘਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗ ਸੱਚ ਉਪਦੇਸ਼ ਸਮਾਵਣਿਆ। ਸ਼ਬਦ ਵਸਾ ਤਿਨਾ ਠਾਓ ਨ ਠਾਓ ਭਰਮ ਭੁੱਲੇ ਜੋ ਸੁੰਘੇ ਕਰਕਾਓ। ਹਲਤ ਪਲਤ ਤਿੰਨੀ ਦੋਵੇ ਗੋਵਾਏ ਦੁਖੇ ਦੁਖ ਵੇ ਹਮਣਿਆ। ਲਿਖਦਿਆਂ ਕਾਦ ਮਸ ਹੋ ਖੋਈ ਦੂਜੇ ਪਾਏ ਸੁਖ ਪਾਏ। ਨਾ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਮਣਿਆ। ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸੇ ਸੱਚ ਸੱਚੇ ਪਾਵੇ ਮੁਖ ਦੁਆਰ। ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸੁਮਾਮਣਿਆ। ਮੇਰਾ ਪ੍ਰਵੰਤਰ ਬੈਠਾ ਵੇਖੇ

ਆਤਮ ਰਾਮ ਪਰਗਾਸ ਗੁਤੇ ਹੋਵੇ ਹੋਮੇ ਮੈਲ ਲਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਦਰ ਭਗਤੀ।

ਰਾਵਣਿਆਂ ਤਿੰਨਾਂ ਭਜਨਾਂ ਕੋ ਸਦਾ ਨਮਸਕਾਰ ਕੀਜੇ ਜੋ ਅੰਦਰ ਹਰ ਗੁਣ ਗਾਵਣਿਆਂ ਰਹਾਉ। ਆਪੇ ਕਰਤਾ ਕਰਨ ਕਰਾਏ ਜਿਤ ਭਾਵੇ ਤਿਤ ਕਾਰੇ ਲਾਏ ਪੂਰੇ ਭਾਗ ਗੁਰ ਸੇਵਾ ਹੋਏ ਗੁਰ ਸੇਵਾ ਤੇ ਸੁਖ ਪਾਵਣਿਆਂ। ਮਰਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸੱਚ ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦਸੰਤਰ ਭਵੇ ਦਸੰਤਰ ਪਾਏ ਦੂਜੇ ਭਾਏ ਖੁਆਏ ਬਿਰਥਾ ਜਨਮ ਗੁਵਾਵਣਿਆ। ਬਿਰਥਾ ਜਨਮ ਗੁਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾਵਣਿਆ। ਧਾਪਤ ਰਾਖੇ ਠਾਕੁਰ ਆਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗੁਆਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਵੇਖੋ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਏ ਭਗਤ ਜਾ ਹੋਮੇ ਸੋਖੇ

ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ। ਨਾਮੋ ਮਨ, ਨਾਮੋ ਮਨ ਬਸਾਮਣਿਆ ਮਾਜ ਮਹੱਲਾ ਤੀਜਾ। ਇਸ ਗੁਫਾ ਮੈਂ ਖੁੱਟ ਭੰਡਾਰਾ, ਤਿਸ ਵਿਚ ਵਸੇ ਹਰ ਅਲਖ ਪਾਰਾ, ਆਪੇ ਗੁਤ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਮਹਾਂ ਬਣਿਆ। ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਬਸਾਮਣਿਆ। ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪਿਆ ਮਣਿਆ। ਰਹਾਉ ਹਉਮੈ ਮਾਜ ਬਜਰ ਕੋ ਪਾਠ ਖੁਲਾਇਆ, ਨਾਮ ਮੁੜ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ।

ਸਿਰੋਂ ਭਲਾਂ ਕੋ ਭਾਰ ਜਾਏ, ਨਾਮ ਨਾਮ ਨ ਲਾਏ ਬਹੁਤ ਬੇਗਾਰ ਦੁੱਖ ਪਾਏ। ਮਨਮੁਖ ਅੰਦੇ ਸੂਝੇ ਨਾਹੀ ਫਿਰ ਫਿਕਰ ਆਏ ਮਨ ਗੁਰਮੁਖ ਵੱਥ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ ਤਾਂ ਮਨ ਤਨ ਵੇਖੇ ਹੋਮੇ ਮੈਲ ਜਾਏ। ਬੈਸਥਾਨ ਸਦ ਹਰ ਗੁਣ ਗਾਏ ਸੱਚੇ ਸ਼ਬਦ ਸਮਾਵਣਿਆ। ਨਾਉ ਦਾ ਠਾਕੇ ਤਾਪਤ ਰੋਹਾਏ, ਦਸਵੇਂ ਨਿਜ ਘਰ ਵਾਸਾ ਪਾਏ ਉੱਥੇ ਅਨਹਦ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਨਾਵਣਿਆ। ਬਿਨ ਸ਼ਬਦ ਅੰਤਰ ਹਨੇਰਾ ਨਾ ਵਸਤ ਲਾਏ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਥ ਦਰ ਖੁੱਲੇ ਨਾਹੀ ਗੁਰਪੂਰੇ ਪਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਜੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋਏ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ। ਹੋ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੇ ਗੁਰਮੁਖ ਨਾਚੇ ਹਰਸੇ ਤਿਚ ਤਲਾਵਣਿਆ। ਰਹਾਉ ਗੁਰਮੁਖ ਜੀਵੇ ਮਰੇ ਪ੍ਰਵਾਨ ਆ ਜਾਣਾ ਸ਼ੀਦੇ ਸ਼ਬਦ ਪਛਾਣ। ਗੁਰਮੁਖ ਮਰੇ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਾ ਸੋਭਾ ਪਾਏ ਗੁਰਮੁਖ ਵਿੱਚੋਂ ਵਾਪ ਗਵਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਨਿਆ। ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹੋਮੇ ਚੁੱਕੇ ਪੀਰ। ਗੁਰਖ ਮਾਂ ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾ ਮਿਲੇ ਵਡਿਆਏ ਗੁਰਮੁਖ ਗੁਣ ਗਾਵੇ ਸੋਭਾ ਪਾਈ। ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਆਂਦੇ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ।

ਜੇ ਸੁਜਾਏ ਘੜੀ ਮੋਹਤ ਕਰ ਲੇ ਖਾ ਲੇ ਵਿਰਤਿਆ ਮਸਾ ਤੋਲ ਕਢਾਵਣਿਆ ਪਹਿੜੇ ਪਚਿਤ ਨਾਹੀਂ ਦੂਜੇ ਮੁੱਠੀ ਰੋਹੇ ਤਾਹੀ ਖਰੀ ਕੁਆਲਿਓ ਕਰੂ ਕੁਲਖਨੀ ਸੁਪਨੇ ਪਿਰ ਨਹੀਂ ਪਾਵਣਿਆ ਪਹਿੜੇ ਮਨ ਪਹਿੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂ

ਆਂਦੇ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉੱਤਮ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰੂ ਸੇਵੇ ਹਰ ਮੈਂ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਮਣਿਆ ਹੋ ਵਾਰੀ ਜਿਉ ਵਾਰੀ ਪੜਬੂਜ ਮਨ ਬਸਾਮਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦ ਸੱਚੇ ਸੋਭਾ ਦੱਚੇ ਸੋਭਾ ਭਾਵਣਿਆ ਰਹਾਉ ਲੱਖ ਪਿਓ ਹਰ ਕਹਿਆ ਲੱਖ ਪਿਓ ਹਰ ਰਹਿ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰੂ ਭੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨੀ ਬੁੱਝੇ ਤ੍ਰੈਬਣ ਤ੍ਰੈਬਦ ਮਾਇਆ ਤ੍ਰੈਬਣ ਮਾਇਆ ਕਾਰਨ ਲੁਜੇ ਤ੍ਰੈਬਦ ਬੰਧਨ ਟੁੱਟੇ ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ

ਕਰਮ ਕਮਾਵੇ ਹਲਤ ਨਾ ਸੋਭਾ ਪਤ ਨਾ ਢੋਈ ਬਿਥਾ ਜਨਮ ਗਵਾਮਣਿਆ ਹਰ ਕਾ ਨਾਮ ਕਿੰਨੇ ਬਿਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਆਂਦਨ ਭਗਤ ਕਰੇ ਦਿਨ ਰਾਤੀ ਸਜੇ ਹੀ ਸੁਖ ਪਾਵਣਿਆ ਸਾਮੈ ਵਰਤੇ ਇੱਕੋ ਸੋਈ ਗੁਰਮੁਖ ਬਿਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਏ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕੋਹਾਵੇ ਦੂਜੇ ਭਾਏ ਮਾਂ ਦੁਖ ਪਾਵੇ ਭਿਖਿਆ ਮਾਤੇ ਕੇ ਸੂਜੇ ਨਾਹੀ ਫਿਰ ਫਿਰ ਜੂਨੀ ਆਵਣਿਆ ਹੋਂ ਵਾਰੀ ਜੀਓ ਵਾਰੀ ਹੋਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ

ਦਿਹਾਰਾ ਗੁਰਮੁਖ ਬੂਝ ਗੁਰਮੁਖ ਬੂਝ ਹਰ ਘਾ ਬਣਿਆ ਕਥੋ ਕਥਕੇ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾ ਬਣਿਆ ਜੋ ਸੱਚ ਰਤੇ ਤਿਨ ਸੱਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੇ ਸ਼ਬਦ ਸਦਾ ਸੱਜ

ਪਾਵਣਿਆਂ ਹਾਰ ਰਸ ਚੱਖ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆਂ ਰਹਾਉ ਸੋਹਣਾ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ

ਯੋ ਮੈਂ ਖੋਵੇ ਅੰਤਰ ਬਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਗਨ ਮਸੋਈ ਸੰਤ ਚੁਗੇ ਨਿਤ ਗੁਰਮੁਖ ਹੋਏ ਨਿਸ਼ਨਾਨ ਕਰੇ ਸਦਾ

ਹਰ ਸੋ ਚਤਲਾਏ ਹਰ ਦਰ ਮੈਲੀ ਸੋਭਾ ਭਾਵਣਿਆ ਰਾਓ ਦੇਵੀ ਦੇਵਾ ਮੂਲ ਮਾਇਆ ਸਿਮਤ ਸਤ ਜਨ ਪਾ ਜਨ ਪਾਇਆ ਕਾਮ ਕ੍ਰੋਧ ਪਸਰਾ ਸੰਸਾਰੇ ਆਏ ਜਾਏ ਦੁਖ ਭਾਵਣਿਆ ਤਿਸ ਵਿਚ ਗਿਆਨ ਰਤਨ ਇਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਚ ਕਮਾਵੇ ਗੁਰ ਪੂਰੇ ਨਾਮ ਤੇ ਆਮਣਿਆ ਪਹਿੜੇ ਤਨਕ ਪਹਿੜੇ ਧਨ ਭਰਮ ਪੁਲਾਣੀ ਦੂਜੇ ਲਾਗੇ ਫਿਰ ਪਛੋ ਤਾਣੀ ਹਲਤ ਪਲਤ ਤੁਮੇ ਗੁਵਾਏ ਸੁਪਨੇ ਸੁਖ ਨਾ ਭਾਵਣਿਆ ਪਹਿੜੇ ਤਨਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਫਿਰ ਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨ

ਮਿਲ ਸਤ ਸੰਗਤ ਗੁਣ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਕ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਚਿਤ ਨਾ ਆਵੇ ਬਿਨ ਆਵੇ ਬਹੁ ਦੁਖ ਪਾਵਣਿਆ ਜਿਨ ਸਿਰਤ ਸਾਜੇ ਸੋਈ ਜਾਣੇ ਆਪੇ ਮਿਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਅਪਰ ਪਰ ਆਪੇ ਆਦਿ ਪੁਰਖ ਅਪਰਮ ਪਰ ਆਪੇ ਆਪੇ ਥਾਪੇ ਥਾਪੋ ਥਾਪੇ ਸਾਭ ਮੈਂ ਵਰਤੇ ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ ਹੋ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤੇ ਸਰੂਪ ਨਾ ਦੇਖਿਆ ਘੱਟ ਘੱਟ ਦੇਖਿਆ ਗੁਰਮੁਖ ਲੱਖ ਲੁਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਮੈਂ ਦੂਜਾ ਅਵਰ ਨ ਕਾਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਤੂੰ ਆਪੇ ਸੱਚਾ ਸਿਜਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਵਣਿਆ ਆਂਦਣ ਗੁਣ ਗਾਵਾਂ ਪ੍ਰਭ ਤੇਰੇ ਤੂੰ ਸਲਾਵੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨ ਕੋਈ ਸੱਚ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਤੂੰ ਲੈ ਮਲਾਈ ਪੂਰੇ ਗੁਰਤੇ ਸ਼ਬਦ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਰਸਨਾ ਗੁਣਮੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮੈਂ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਏ ਜਨਮ ਸਾਬਾ ਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਅਮ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਗੁਰ ਅਗਮ ਅਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲੋਖਾਵਣਿਆ ਓ ਵਾਰੀ ਜੀ ਓ ਵਾਰੀ ਕਲਮੈ ਨਾਮ ਸੁਨਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮ ਇੰਦਰ ਧਿਆਨ ਹਿਰਦੇ ਕੋਟ ਤੇਤੀ ਸਾ ਖੋਜੇ ਤਾਂ ਕਹੋ ਗੁਰਮਿਲ ਹਿਰਦੇ ਗਾਵਣਿਆ ਅੱਠ ਪੈਰ ਤੋਂ ਜਾਪੇ ਪਵਨਾ ਧਰਤੀ ਸੇਵਕ ਪਾਇਕ ਚੰਨਾ ਪਾ ਖਾਣੀ ਬਾਣੀ ਸਰਬਣ ਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਤੇ ਸਭ ਜਾਪੇ ਜਨ ਪੀਆ ਸੇ ਤ੍ਰਿਪਤਾ ਸੇ ਸੱਚੇ ਸੱਚ ਗਾਵਣਿਆ ਤਿਸ ਕਰ ਸਹਸਾ ਸੋਈ ਸਹੇਲਾ ਆਨੰਦ ਬਨੋ ਕਰੇ ਸਦਕੇਲਾ ਸੋ ਤਨਵੰਤਾ ਸੋ ਵਡਸਾ ਜੋ ਗੁਰਚਰਨੀ ਮਨ ਲਾਵਣਿਆ ਪਹਿਲੋਂ ਦੈਤੈ ਰਿਜਕ ਸਮਾ ਪਿੱਛੋਂ ਦੈਤੈ ਸੰਤੋ ਪਾ ਤੁਧ ਜੇਵੜ ਦਾਤਾ ਵਰਨਾ ਸੁਆਮੀ ਲਵੇ ਨਾ ਕੋਈ ਲਾਵਣਿਆ ਜਿਸ

ਤੂੰ ਵੱਡਾ ਤੂੰ ਉੱਚਾ ਉੱਚਾ ਤੂੰ ਬੇਅੰਤ ਆਦ ਮੋਚੋ ਮੋਚਾ ਹੋਂ ਕੁਰਬਾਨੀ ਜਾਏ ਮੰਗ ਨਾਨਕ ਦਾਸ ਦੁਸਾ ਕੌਂ ਸਮੋਤਾ ਕੌਂ ਸੁਜੋਤਾ ਕੌਂ ਸੁਗਿਆਨੀ ਕੌਂ ਸੁਭਗਤਾ ਕੌਂ ਸੁਗ੍ਰਹਿ ਕੌਣ ਦਾਸੇ ਕੌਂ ਸੁਕੀਮਤ ਪਾਏ ਜੀਓ ਕਿਨ ਮਿਤ ਬਾਦਾ ਕਿਨ ਮੈਂ ਛੁੱਟਾ ਕਿਨ ਮਦਿਆਵਾਂ ਜਾਵਾਂ ਤੁੱਟਾ ਕਹੁਣ ਕਰਮ ਨ ਕਰਮਾ ਕਹੁਣ ਸੁ ਕਹੇ ਕਹਾਏ ਜੀਓ ਕੌਂ ਸੁ ਸੁਖਿਆ ਕੌਂ ਸੁ ਦੁਖਿਆ ਕੌਂ ਸੁ ਸਨਮ ਕੌਣ ਸੁਭੁਖਿਆ ਕਿਨ ਬਿਦ ਮਿਲੇ ਕਿਨ ਬੈ ਵਿਛਰੇ ਇਹ ਬਿਦ ਕਹੁਣ ਪ੍ਰਗਟਾਏ ਜੀਓ ਕੌਂ ਸੁ ਅੱਖਰ ਜਿਤ ਜਿਤ ਤਾਪਤ ਰਹਿਤਾ ਕੌਂ ਸੁਪਦੇਸ ਜਿਤ ਦੁੱਖ ਸੁਖ ਸਮ ਸਹਿਤਾ ਕੌਂ ਸੁ ਚਾਲ ਜਿਤ ਪਾਰ ਬ੍ਰਹਮ ਤਿਆਏ ਕਿਨ ਬਿਦ ਕੀ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੋਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗ੍ਰਹਿ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਉਮੈ ਬਾਦਾ

ਗੁਰਮੁਖ ਗੁਰਮੁਖ ਸੁਖਿਆ ਮਨਮੁਖ ਦੁਖਿਆ ਗੁਰਮੁਖ ਸਨਮੁਖ ਮਨਮੁਖ ਮੁਖੀ ਵੇ ਮੁਖੀਆ ਗੁਰਮੁਖ ਮਿਲ ਗਏ ਮਨਮੁਖ ਵਿਛਰੇ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖ ਅੱਖਰ ਜਿਤ ਧਾਪਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਾਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤੇ ਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸ ਤੇ ਹੋਇਆ ਅਨੰਤ ਨਾਨਕ ਇਕਸ ਮੈਂ ਸਮਾਏ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਹਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ

ਸੁਣਿਆ ਅੰਧ ਕੁਵਤੇ ਕੱਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨੇ ਅਬਨਾਸੀ ਕਹਿ ਸੁਣ ਤੋਟ ਨਾ ਆਮਣਿਆ ਇੱਥੇ ਉੱਥੇ ਤੂੰ ਹੀ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਨ ਨਾ ਪੋਏ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅਕਸ ਮਾਲੀ ਮੰਤਨ ਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਦ ਬਿਨ ਅਵ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਭੈ ਸਹਾਇ ਤਿਸ

ਸਰਨ ਸੁਖਦਾਤਾ ਸਤ ਸੰਗਤ ਜਪ ਪ੍ਰਗਟਾ ਮਣਿਆ। ਤੂੰ ਊਚ ਅਥਾ ਅਪਾਰ ਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ।

ਕਰ ਤੀਜਾ ਹਰ ਜਪ ਜਪੇ ਮਨ ਤੀਰੇ ਰਹਾਉ ਸਿਮਰ ਸਿਮਰ ਸਿਮਰ ਸਿਮਰ ਗੁਰਦੇਹੁ ਮਿਟ ਗਏ ਪੈ ਦੂਰੇ ਸੰਨੇ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾ ਕੇ ਸਗਲ ਮਨੋਰਥ ਪੂਰੇ ਘਟ ਘਟ ਇਕ ਵਰਤਦਾ ਜਲ ਥਲ ਮਹਿਲ ਪੂਰੇ ਪਾਪ ਬਿਨਾਸ ਸੇਵਾ ਪਵਿੱਤਰ ਪਵਿੱਤਰ ਸੰਤ ਕੀ ਤੁਰੇ ਸਭ ਛਡਾਏ ਖਸਮ ਆਪ

ਬਾਰਾਂ ਮਹਾ ਮਹਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਓ ਪਲਚ ਪੁਲ ਸਗਲੀ ਮੋਈ ਝੂਠੇ ਤੰਦੇ ਮੋ ਇਸ ਹਰ ਕੇ ਨਾ ਬਿਨ ਅੱਗੇ ਲਹੀ ਖੋ ਦਇ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨਕੀ ਨਿਰਮਲ ਸੋਏ ਨਾਨਕੀ ਭਰਾ ਬੇਨਤੀ ਭਰਾ ਮਿਲੋ ਪ੍ਰਾਪਤ ਹੋਏ ਵਿਸਾ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ

ਮਿਲਣੀਆਂ ਤਨ ਮਨ ਮੋਲਿਓ ਰਾਮ ਸਿਓ ਸੰਗ ਸਾਥ ਸਹੇਲਣੀਆਂ ਸਾਧ ਜਨਾ ਤੇ ਬਾਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨ ਕਬੂ ਉਤਰੇ ਤੇ ਦੁੱਖ ਨ ਕਬੂ ਉਤਰੇ ਸੇ ਜਮ ਕੇ ਵਸ ਪੜੀਆਂ ਜਿੰਨੀ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵਾਰੇ ਲਾਲ ਹਰ ਕੰਠਤ ਨਾ ਜੜੀਆਂ।

ਪਉ ਤਵਾਰ ਨਾ ਵਿਆਪੀ ਕੰਠ ਮਿਲਿਆ ਹਰ ਪੰਕੰਠ ਮਿਲਿਆ ਹਰ ਨਾਉ ਮਨ ਬੇਦਿਆ ਚਨਾਰ ਬਿੰਦ ਦਰਸ਼ਨ ਲਗੜਾ ਸਾਉ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਓ ਬਿਖਿਆ ਪੋ ਨ ਸਕੀ ਮਿਲ ਸਾਧੂ ਗੁਣ ਗਾਓ।

ਆਏ ਅਜਿਹਾ ਅਬਰ ਨਾ ਦਿਸੇ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰ ਨਿਚ ਦਿੱਤਿਆਂ ਜਾਏ ਸੰਸਾਰ ਸਾਗਰ ਤੇ ਰੱਖਣ ਬਾਹਰ ਨਾ ਜਨਮੇ ਤਾਏ ਜਿਹਵਾ ਏਕ ਅਨੇਕ ਗੁਣ।

ਹਰ ਗੁਰਪੂਰਾ ਰਾਧਿਆ ਦਰਗੇ ਸੱਚ ਕਰੇ ਸਰਬ ਸੁਖਾ ਨਿਧ ਚਰਨ ਹਰ ਪਵਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਾ ਜਰੇ ਕੂੜ ਗਹੇ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਭੈ ਰਹਿਣ ਆਪ ਤਿਆਗ ਚੰਦੀ ਪਵਾਂ ਮੁਖ ਬੋਲੀ ਮਿੱਠੜੇ ਬੈਨ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ ਜੋ ਜਿਉ ਹਰ ਤੇ ਵਿਛੜੇ ਸੇ

ਕੀਤਾ। ਗੁਰ ਸ਼ਬਦ ਅਰਾਧੀਏ ਜਪੀਏ ਨਿਰਬਲ ਮੰਤ, ਕੀਮਤ ਕਹਿ ਨ ਜਾਈਏ ਪਰਮੇਸ਼ਰ ਬੇਅੰਤ।

ਮਾਉ ਮਨ ਵਿਛੜਿਆ ਹਰ ਮੇਲੀਏ ਨਾਨਕ ਸੁਭਾਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ।

ਆਇਆ ਗਿਆ ਮਹਿਆ ਨਾਉ ਪਿੱਛੇ ਪੱਤਰ ਸਦਿਓ ਕਾਉ ਨਾਨਕ ਮਨਮੁਖ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਲਤਨ ਬੀਸ ਰਮਨ ਤੀਸਾ ਕਾ ਸੁੰਦਰ ਕੁਹਾਵੇ ਚਾਲੀ ਸੀ ਪੁਰ ਹੋਏ ਪਚਾਸੀ ਪੱਗ ਕਿਸੇ ਸੱਠੀ ਕੋ ਬੜੇ ਪਾ ਆਵੇ

ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬੰਤ ਬਣਾਏ ਅੱਖੀ ਦੇਖੇ ਜਿਹਵਾ ਬੋਲੇ ਕੰਨੀ ਸੁਤ ਸਮਾਏ ਪੈਰੀ ਚੱਲੇ ਹੱਥੀ ਕੰਨਾ ਦਿੱਤਾ ਪਹਿਨੇ ਖਾਏ ਜਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ।

ਸੋ ਕੁੰਡੀ ਜਾਣੀਏ ਜੋ ਧਰਮ ਕਮਾਵੇ ਤੇ ਸੋ ਧਰਮ ਨਾ ਹੋਵੇ ਪਾਪ ਕਮਾਵਣੇ ਪਾਪੀ ਜਾਣੀਏ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਤੂੰ ਕਿਆ ਦੂਜਾ ਅੱਖ ਵਖਾਣੀਏ ਜਿੱਚਾ ਤੇਰੀ ਜੋਤ ਤਿੱਚਾ ਜੋਤੀ ਵਿੱਚ ਤੂੰ ਬੋਲੇ ਵੈ ਜੋਤੀ ਕੋਈ ਕਿਸੇ ਕਹਿਆ ਦਿਖਾ ਸਿਹਾਣੀਏ ਨਾਨਕ ਗੁਰਮੁਖ ਨਦਰੀ ਆਇਆ ਹਰੀ ਕੋ ਸੁਗੁਰ ਸਜਾਣੀਏ ਪੌੜੀ

ਨਾਤਿਵਤੇ ਪੁਖਾ ਤਿਹਾਇਆ ਸਹਸਾਇ ਸੰਸਾਰੇ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਤੁੱਟੀ ਸਭ ਥੱਕੇ ਕਰਮ ਕਮਾਇਆ।

ਚਤਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕੰਨਾ ਜੀਬੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਪਛਾਣ ਕੇ ਤੋਂ ਖਸਮੇ ਮਿਲਣਾ ਮਹੱਲਾ ਦੂਜਾ ਦਿਸੇ ਸੁਣਿਆ ਜਾਣਿਆ ਸੋ ਨਾ ਪਾਇਆ ਜਾਏ ਸੁਣਲਾ ਟੁੰਡਾ ਹੰਦਲਾ ਕਿਉਂ ਗੱਲ ਲੱਗੇ ਤਾਏ

ਇੱਕ ਖੜੇ ਇੱਕ ਖੜੇ ਕਰੇ ਤੇਰੀ ਚਾਕਰੀ ਵੇ ਨਾਵੇ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲੰਤ ਕੁਟੁੰਬ ਹੈ ਇੱਕ ਅਲਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸੱਚੇ ਨਾਏ ਸੁਮਾਇਆ ਸਲੋਕ ਮਹੱਲਾ ਪਹਿਲਾ।

ਮਲ ਲਾਏ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਧਿਆਏ ਉਹ ਆਪ ਛੁੱਟਾ ਕੁਟੁੰਬ ਸਿਉ ਦੇ ਹਰ ਹਰ ਨਾਮ ਸਭ ਸਿੱਟ ਛਡਾਏ ਜਨ ਨਾਨਕ ਤਿਨ ਬਲਿਹਾਰ ਨੇ ਜੋ ਆਪ ਜਪੇ ਅਵਰਾ ਨਾ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਏ ਵਾਕ ਵਾਨ ਖੰਡ ਮਸ ਵਾਸਾ ਇੱਕ ਭਗਵਾ ਬੇਸ ਕਰ ਫਿਰੇ ਜੋਗੀ ਸੁਨਿਆਸਾ ਅੰਦਰ ਤਿਸਨਾ ਬਹੁਤ ਸਾਧਨ ਭੋਜਨ ਕੀ ਆਸਾ

ਵੰਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸਲਾ ਹੱਕ ਹਲਾਲ ਕੁਰਾਨ ਸਰਮ ਸੰਤ ਸਿਰ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸਚ ਪੀਰ ਕਰਮਾ ਕਰਮ ਨਿਵਾਸ ਤਸੇ ਜਤਸ ਭਾਵ ਸੇ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਅਕ ਪਰਾਇਆ ਨਾਨਕਾ ਉਸੂਰ ਉਸ ਗਾਏ ਗੁਰ ਪੀਰ ਕੀ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ ਗਲੀ ਫਿਸਨਾ ਜਾਣਿਆ ਛੁੱਟੇ ਸੱਚ ਕਮਾਏ

ਪੰਜ ਨਵਾਜਾ ਭਗਤ ਪੰਜ ਪੰਜਾ ਪੰਜੇ ਨੌ ਪਹਿਲਾ ਸੱਚ ਹਲਾਤ ਹੋਏ ਤੀਜਾ ਖੈਰ ਖੁਦਾਏ ਚੌਥੀ ਨੀਤ

ਨਾਨਕ ਜੇਤੇ ਨਾਨਕ ਜੇਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਬਦਾਤ ਵੰਜਦੇ ਇੱਕ ਕੱਚੇ ਦੇਵ ਪਾਰਾ ਸਤਿਗੁਰ ਤੁਠੇ ਪਾਏ ਨਾ ਅੰਤਰ ਅੰਤਰ ਰਤਨ ਭੰਡਾਰਾ ਬਿਨ ਗੁਰ ਕਿਨੇ ਨਾ ਲੱਦਿਆ ਅੰਧੇ ਭੂਕੇ ਮੋਹੇ ਕੁੜਿਆਰਾ ਮਨਮੁਖ ਦੂਜੇ ਪੰਚ ਮੋਏ ਨਾ ਪੂਜੇ ਬਚਾਰਾ ਇਕਸ ਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਦ ਥਾਂ ਪਾਉਂਦੇ

ਨੇਮ ਕਾ ਪਰਮ ਚੁਕਾਵੇ ਰੱਬ ਕੀਰ ਜਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜਿਆ ਮਿਹਰ ਮੰਤ ਹੋਵੇ ਤਾਂ ਮੁਸਲਮਾਨ ਕੁਹਾਵੇ ਮਹੱਲਾ ਚੌਥਾ ਪਾਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਤੂ ਚਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਹਮਨੀ ਮੋਹ ਤਜੇ ਨਾ ਅੰਚਨ ਮਹਿ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਧਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੇ ਸੱਚ ਸ਼ਬਦ ਹਰਿ

ਕੁਫਰ ਹੋਆ ਕੁਫਰਾਨੇ ਭਾਇਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਏ ਸਿੱਜੇ ਦਸ ਦੇਵਾਨ ਆਪ ਗਵਾਏ ਮਹੱਲਾ ਪਹਿਲਾ ਸਲੋਕ।

ਜੀਵੇ ਕੋਏ, ਜੇ ਜੀਵੇ ਪਤ ਲੱਥੇ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਰਾਜ ਰੰਗ ਮੂਲ ਰੰਗ, ਰੰਗ ਰੱਤਾ ਨੱਚੇ ਰੰਗ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਨਾਵੇ ਵਿਨਾਵੇ ਪਤ ਗਿਆ ਗਵਾਏ। ਮਹੱਲਾ ਪਹਿਲਾ।

ਕੇ ਚਖੀਏ ਸੱਚੇ ਕੀ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮਨ ਸਰਦਾਰ ਦਰ ਦੀਵਾਣੀਏ ਫਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਬੇਚਾਰ ਸ਼ਬਦ ਸੁਣਾਇਆ ਇਕ ਹੋਏ ਸਵਾਰ ਇਕ ਨਾ ਸਾਹਤੀ ਇਕ ਨੀ ਬੱਧੇ ਭਾਰ ਇਕ ਨਾ ਤਾਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਪੱਲਰ ਵਾੜ।

ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ ਖੁੱਡਾ ਖੁੰਡਾ ਅੰਦਰ ਰੱਖ ਕੇ ਦੇਹਨਾ ਦੇਹ ਸੁਮਲ ਸਜਾਏ ਰਸ ਕਸ ਟਟਰ ਪਾਏ ਤਪੇ ਤਾਂ ਬਿਲਾਏ ਪੀਸੋ

ਜਾਣਿਆ ਬਦੇ ਕਰਮ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਪਸੀ ਕਰਸਨ ਤਖਸਲਾਮ ਲਿਖਿਆ ਪਾਪਸੀ ਮਹੱਲਾ ਪਹਿਲਾ ਸ਼ਲੋਕ।

ਬੋਲਾ ਜੇ ਸਮਝਾਈਏ, ਬੋਲਾ ਜੇ ਸਮਝਾਈਏ, ਪੜੀਏ ਸਿਮਰਤ ਪਾਠ, ਅੰਦਾ ਚਾਨਣ ਰੱਖੀਏ, ਦੀਵੇ ਬਲੇ ਪਚਾਸ, ਚੌਨੇ ਸੋਨਾ ਪਾਈਏ, ਚੁੰਚਨ ਚੁੰਚਨ ਕਾਵੇ ਖਾਸ, ਲੋਹਾ ਮਾਰਨ ਪਾਈਏ, ਟਹਿ ਨਾ ਹੋਏ ਕਪਾਸ, ਨਾਨਕ ਮੂਰਖ ਏ ਗੁਣ ਬੋਲੇ ਸਦਾ ਵਿਨਾਸ, ਮਹੱਲਾ ਪਹਿਲਾ ਕਹਿਆ ਕੰਚਾ ਟੁੱਟੇ ਸਾਰ, ਅਗਨੀ ਗੰਢ ਪਏ ਲੋਹਾਰ, ਗੋਰੀ ਸੇਤੀ ਟੁੱਟੇ ਪੰਥਾਰ, ਪੰਥਾਰ ਪੁੱਤੀ ਗੰਢ ਪਵੇ ਸੰਸਾਰ, ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆ ਗੰਢ ਪਾਏ ਜਾਂ ਖਾਏ, ਕਾਲਾ ਗੰਢ ਨਦੀਆਂ ਮੂੰਹ ਝੋਲ, ਗੰਢ ਪ੍ਰੀਤੀ ਗੰਢ ਪ੍ਰੀਤੀ ਮਿੱਠੇ ਬੋਲ, ਬੇਦਾ ਗੰਢ ਬੋਲੇ ਸੱਸ ਕੋਏ, ਮੋਇਆ ਗੰਢ ਨੇਕੀ ਸੱਸੋ ਹੋਏ, ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਏ ਮੋਹ ਮਾਰ, ਨਾਨਕ ਆਖੇ ਏ ਵਿਚਾਰ, ਸਿਫਤੀ ਗੰਢ ਪਏ ਦਰਬਾਰ ਪੌੜੀ, ਆਪੇ ਕੁਦਰ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਨਹਾਰ, ਖਰੇ ਖਜਾਨੇ ਪੈਨ ਖੋਟੇ, ਖੋਟੇ ਸੁੱਟੇ ਬਾਰ ਬਾਰ ਖੋਟੇ, ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਕਰੇ ਖਰੇ ਖਰੇ ਸ਼ਬਦ ਸਵਾਰ ਨਹਾਰ, ਸੱਚੇ

ਪਹਿਲਾ ਹਮ ਜੇ ਜਿਵੇਂ ਦੁਨੀਆਂ ਪੀਰਾ ਮਸੈਕਾ ਰਹਾਇਆ ਮਹਿਰਮੰਦ ਬਾਦਸ਼ਾਹ ਅਫਸੋ ਖੁਦਾਏ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਹਨਵਾ ਨਰਾ ਨਾ ਸਿੱਧ ਸਾਧਕਾ ਤਰਾ ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਤ ਅਹਦਮੀ ਨਾ ਸਪਤ ਜਿਮੀ ਏ ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਹਸ ਮੰਡਲੋ ਨਾ ਸਪਤ ਦੀਪ ਨੈ ਜਲੋ ਅਨ ਪਾਉਣ ਥਿਰ ਨਾ ਕੋਈ ਇੱਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਤ ਆ ਕਸੇ ਹਮਾਰਾ ਏਕ ਯਾਸ ਵਸੇ ਅਸਤ ਏਕ ਦਿਗਰ ਕੋਈ ਇੱਕ ਤੂੰ ਹੀ ਮਹੱਲਾ ਪਹਿਲਾ ਪੰਧਾ ਨਾ ਗ੍ਰਹਿ ਜਰ ਰਖਤ ਆਵ ਆਸ ਕਰ ਦੇਹੰਤ ਸੋਈ ਇੱਕ ਤੂੰ ਹੀ ਮਹੱਲਾ ਪਹਿਲਾ ਨਾਨਕ ਲਰਾਰ ਲਿਖਿਆ ਸੋਏ ਮੇਰ ਨਾ ਸਕੇ ਕੋਏ ਕਲਾ ਧਰੇ ਹੀਰੇ ਸੋਈ ਇੱਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤਿ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨ ਮੁਖ ਸਦਾ ਕੁੜਿਆਰ

ਬੜਾ ਖਰਾ ਪਛਾਣਿਆ। ਸਲੋਕ ਮਹੱਲਾ ਪਹਿਲਾ। ਸੀਹਾਂ ਬਾਜਾਂ ਚਰਖਾਂ ਖੋਈਆਂ ਇਨਾ ਕਵਾਲੇ ਖਾ ਕਹੋ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸੁਗਾਓ ਕੀੜਾ ਥਾਪ ਦੇ ਪਾਸਾਈ ਲਸਕ ਕਰੇ ਸਵਾ ਜੇਤੇ ਜੀ ਜੀਵਨ ਲੈ ਜਾ ਸਾਜ ਵਾਲੇ ਤਾਂ ਕਿਆ ਤਾਂ ਕੇ ਅਵਸਾ ਨਾਨਕ ਜਿਉਂ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗਰਾ ਮਹੱਲਾ ਪਹਿਲਾ। ਇੱਕ ਮਾਸ ਹਾਰੀ ਤ੍ਰੈ ਤ੍ਰੈ ਨਖਾਏ ਇੱਕ ਨਾ ਛੱਤੀ ਅੰਮ੍ਰਿਤ ਪਾਏ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਏ ਇੱਕ ਪੌਣ ਸਮਾ

ਭਜੇ ਖਾਏ ਸੱਚਾ ਸ਼ਬਦ ਸਲਾਏ ਸੱਚ ਸਮਾਏ ਬਿਨ ਸਤਿਗੁਰੂ ਸੇਵੇ ਨਾਹੀਂ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾਸ ਲਾਏ ਪਤ ਸਿਓ ਜਾਗੇ ਸਲੋਕ।

ਸਿੰਘੀ ਨਦ ਵਜਾਵੇ ਜਾ ਤੁਧ ਭਾਵੇ ਤਾ ਪੜੇ ਕਿਤੈਬਾ ਮੁੱਲਾ ਸਿੱਖ ਕੁਹਾਵੇ ਜੰਦ ਭਾਵੇ ਤਾ ਹੋਵੇ ਅਜੇ ਰਸ ਕਸ ਬਹੁਤ ਕੁਮਾਵੇ ਜਾ ਤੁਧ ਭਾਵੇ ਤਾ ਤਿਗ ਵਾਵੇ ਸਿਰ ਮੁੰਡੀ ਕੱਟ ਜਾਵੇ ਜਾ ਤੁਧ ਭਾਵੇ ਜਦ ਭਾਵੇ ਤਾ ਜਾਹੇ ਦਸੰਤਰ ਸੁਣ ਗੱਲਾਂ ਕਰਿਆਵੇ ਜਾ ਤੁਧ ਭਾਵੇ ਤਾ ਜਦ ਭਾਵੇ

ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਏ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰੂ ਸੇਵਨ ਸੰਗ ਪਰਮ ਚਕਾਏ ਸਤਿਗੁਰੂ ਆਖੇ ਕਾਰ ਸੁਕਾਰ ਕਮਾਏ ਸਤਿਗੁਰੂ ਹੋਏ ਦਿਆਲ ਤਾ ਨਾਮ ਤੇ ਆਏ ਲਾਹਾ ਭਗਤ ਸੁਖਾ ਸਾਰ ਗੁਰਮੁਖ ਪਾਈਏ ਮਨਮੁਖ ਕੂੜ ਗਵਾ

ਕਾਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੇ ਜਿਸ ਨੂੰ ਨਦਰ ਕਰੇ ਤਿਸ ਦੇਵੇ ਨਾਨਕ ਗੁਰਮੁਖ ਰਤਨ ਸੋਲੇ ਵੇ ਪੌੜੀ ਭਗਤਾ ਤੇ ਸੰਸਾਰਿਆ ਜੋੜ ਕਦੇ ਨਾ ਆਇਆ

ਜਿੰਨੀ ਕੂੜ ਬੋਲ ਬਿਖ, ਕੂੜ ਬੋਲ ਬੋਲ ਬਿਖ, ਖਾਇਆ ਚੱਲਣ ਸਾਰ ਨਾ ਜਾਣੀ, ਕਾਮ ਕ੍ਰੋਧ ਵਿਸ ਵਧਾਇਆ, ਪਤ ਕਰਨ ਹਰ ਚਾਕਰੀ, ਜਿੰਨੀ ਅੰਧ ਨਾਮ ਤੇ ਆਇਆ, ਦਸਨ ਦਾਸ ਹੋਏ ਕੇ ਜਿੰਨੀ ਵਿੱਚੋਂ ਆਪ ਗਵਾਇਆ, ਉਨਾ ਖਸਮੇ ਕੇ ਦਰ ਮੁਖ ਜੇ ਸੱਚੇ ਸ਼ਬਦ ਸੁਆਇਆ, ਸਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਤਿਆਇਆ ਇੱਕ ਮਨ, ਸੀ ਪੂਰੇ ਸਾਥ ਤੇ ਉੱਪਰ ਲੜ ਮੋਏ ਦੂਜੇ।

ਇੰਨੇ ਚਿੱਤ ਕਠੋਰ ਸੇਵਕ ਗੁਆਏ ਜਿੱਤ ਘੱਟ ਸੱਚ ਨਾ ਪਾਏ ਸੁਪੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨੇ ਆਖੇ ਘੱਟ ਹਮੇ ਜਾਏ ਲੈਨ ਖਰੇ ਪਰਖ ਦਰ ਬਨਾਏ ਸੌਦਾ ਕਿਰਤ ਹੱਟ ਪੂਰੇ ਗੁਰ ਪੂਰੇ ਗੁਰ ਪਾਈਏ

ਭਰਿਆ ਵਾਸ ਉਥੇ ਪਾਪ ਪੁੰਨ ਵਿਚਾਰੇ ਕੂੜੀ ਕਠੇ ਰਾਸ ਉਥੇ ਖੋਟੇ ਸੱਚੇ ਖਰੇ ਕੀਚੇ ਅਸਵਾਸ ਬੋਲਣ ਬਾਦ ਨਾਨਕਾ ਦੁੱਖ ਸੁਖ ਖਸਮੇ ਪਾਸ ਮਹੱਲਾ ਦੂਜਾ ਪਵਨ ਗੁਰੂ ਪਾਣੀ ਪਿਤਾ।

ਪੌੜੀ ਸੱਚਾ ਭੋਜਨ ਭਾਉ ਸਤਿਗੁਰੂ ਦੱਸਿਆ ਸੱਚੇ ਹੀ ਪਤਿਆਏ ਸੱਚੇ ਵਿਕਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰੂ ਤੁੱਠੇ ਨਾਉ ਪ੍ਰੇਮ ਰਸਿਆ ਸੱਚੇ ਕੇ ਦੀਵਾਨ ਕੂੜ ਨਾ ਜਾਈਏ ਝੂਠੇ ਝੂਠ ਸਮਖਾਨ ਸੁਮੈਲ ਖਵਾਈਏ ਸੱਚੇ ਸ਼ਬਦ ਜਾਣ ਠਾਕ ਨਾ ਪਾਈਏ ਸੱਚ ਚੋਣ ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰਾ ਗਣ ਹਿਵੇ ਕਰ ਬਾਧਾ ਪੂਜਨ ਸਾਧ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਾਤ ਰਾਜੀ ਅੰਬਰ ਧੋਲੀ ਪਿੱਛੇ ਟੰਗ ਚੜਾਈ ਏਵੜ ਵਧਾ ਮਹਾਂਵਾਰ ਨਾਈ ਸਭਸੇ ਨੱਥ ਚਲਾਈ

ਦੇ ਕਰੇ ਰਜਾਈ। ਨਾਨਕ ਨਦਰ ਨਾਨਕ ਨਦਰ ਕਰੇ ਜਿਸ ਉੱਪਰ ਸਚ ਨਾਮ ਵਡਿਆਈ। ਮਹਲਾ ਦੂਜਾ ਆਖਣ ਆਖ ਨ ਰੱਜਿਆ ਸੁਣ ਨ ਰੱਜੇ ਕੰਨ ਅੱਖੀ ਦੇਖ ਨ ਰੱਜਿਆ ਗੁਣ ਗਾ ਕੇ ਇੱਕ ਵੰਨ ਭੁੱਖਿਆ ਭੁੱਖ ਨ ਉਤਰੇ ਗਲੀ ਭੁੱਖ ਨ ਜਾਏ। ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਗੁਣੀ ਸਮਾਏ। ਪੌੜੀ ਬਿਨ ਸੱਚੇ ਸੱਚ ਕੂੜ ਕੂੜ ਕਮਾਈਏ ਬਿਨ ਸੱਚੇ ਕੁੜਿਆਰ ਬਹਿਣ ਚੁਲਾਈਏ ਬਿਨ ਸੱਚੇ ਤਨ ਛਾਰ ਛਾਰ ਚੁਲਾਈਏ।

ਨਾਲ ਨਾਨਕ ਕਰਮ ਹੋਵੇ ਸੁਖ ਮਸਤਕ ਲਿਖਿਆ ਹੋਵੇ ਲੇਖ ਅੜਸਠ ਤੀਰਥ ਗੁਰ ਕੀ ਚੰਨੀ ਪੂਜੇ ਸਦਾ ਵਸੇਖ ਹਸੇਤ ਲੋਭ ਕੋਪ ਚਾਰੇ ਨਦੀਆ ਅੱਗ ਪਵਣ ਧੱਜੇ ਨਾਨਕਾ ਤਰਗੇ ਕਰਮੀ ਤਰਗੇ ਕਰਮੀ ਲੱਗ ਪੌੜੀ ਜੀਵਤਿਆ ਮਰ ਮਹਰ ਜੀਵਤਿਆ ਮਰ ਮਾਰ ਨ ਪਛੋਤਾਈਏ ਝੂਠਾ ਏ ਸੰਸਾਰ ਕਿਨ ਸਮਝਾਈਏ

ਮਾਏ ਸਤਿ ਮਾਏ ਸਲੋਕ ਮਹੱਲਾ ਪਹਿਲਾ ਤੁਮੇ ਤੁਮਾਂ ਬੈਸਿਆ ਕ ਤੁਰਾ ਨਿੰਮ ਫਲ ਮਨ ਮੁਖ ਵਸੇ ਤਿਸ ਜਿਸ ਤੂੰ ਚੇਤਨ ਆਵੀ ਨਾਨਕ ਕਹੀਏ ਕਿਸ ਹੰਢਣ ਕਰਮਾਂ ਬਾਰੇ ਮਹੱਲਾ ਪਹਿਲਾ ਮਤ ਬਖੇ

ਥੱਕਾ ਖਾਏ ਗੁਰਮੁਖ ਸਿਉ ਗੁਰਮੁਖ ਸਿਉ ਮਨਮੁਖ ਹਣੇ ਡੁੱਬੇ ਹੱਕ ਨਿਆਏ ਦੁਆ ਸਿਰਿਆ ਆਪੇ ਖਸਮ ਵੇਖੇ ਕਰ ਵੇ ਪਾਏ ਨਾਨਕੇ ਵੇ ਜਾ ਨਾਨਕੇ ਵੇ ਜਾਣੀਏ ਸਭ ਕਿਸੇ ਤਿਸੇ ਰਜਾਏ ਮਹੱਲਾ ਦੂਜਾ

ਜਾਣ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਤਾਂ ਹਾਨ ਲਾਭ ਨਾ ਚੱਲੇ ਸੱਚ ਰਾਏ ਸੋ ਵਿਸ਼ਟ ਪਰਮਾਨ ਸਹਿ ਸੰਸੇ ਸਾ ਸੰਸੇ ਅਗਾਧ ਕਿਉਂ ਕਿਉਂ ਕਹੋ ਕਿਉਂ ਪਹੁੰਚੇ ਬਾਣ ਅੱਗੇ ਉਹ ਅੱਗੇ ਉਹ ਅਗਮ ਹੈ ਵਹਿੰਦੜੇ ਜਾਨ ਪੌੜੀ।

ਵੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਵਿਚਾਰੀਆ ਸੋਣ ਖਸਮੇ ਪਾਸ ਹੁਕਮ ਸੁਧਾਰਿਆ ਸਖੀ ਕਰਨ ਅਰਦਾਸ ਬਣੋ ਪਿਆਰਿਆ ਬਿਨਾ ਵੇ ਤ੍ਰਿਗ ਵਾਸ ਫਿਟ ਸੁਜੀਵਿਆ ਸ਼ਬਦ ਸਵਾਰੀਆ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ।

ਅੱਲਾ ਦੂਜਾ ਨਿਫਰੰਗ ਤਸ ਜਨਮਸ ਜਾਪਤ ਬ੍ਰਹਮ ਬਿਤੇ ਸਾਗਰ ਸੰਸਾਰ ਗੁਰਪ੍ਰਸਾਦਿ ਤਹਿ ਕੇ ਕਾਰਨ ਕਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸੈ ਜਨ ਕਲ ਰੱਖੀ ਤਾਰ ਪੌੜੀ।

ਕੱਢੇ ਮਾਰ ਸੱਜਣ ਸੱਸਿਆ। ਸੱਚਾ ਸਤ ਸੱਚਾ ਸਤਿਗੁਰ ਸਿਮ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਸਿਆ ਟਾਢੇ ਕਥੇ ਅਕਥ ਸ਼ਬਦ ਸੁਵਾਰਿਆ। ਨਾਨਕ ਗੁਣ ਗਾਏ ਰਾਸ ਹਰ ਜੀਓ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ। ਖਤਿਓ ਜਮੈ ਖਤੇ ਕਰਨ ਨ ਖਤਿਓ ਵਿੱਚ ਪਾਏ ਧੋਤੇ ਮੂਲ ਨ ਉਤੇ ਜਿਸ ਤੁਹਮਣ ਪਾਏ। ਨਾਨਕ ਬਖਸੇ ਨਾਨਕ ਬਖਸੇ ਬਖਸਿਨ ਨਹਾਉ ਨ ਪਹੀ ਨਾਹ ਨ ਪਾਹੀ ਪਾਏ। ਮਹੱਲਾ ਪਹਿਲਾ। ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੇ ਸੁਖ। ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੇ ਸੁਖ। ਸੁਖ ਦੁੱਖ ਦੋਵੇ ਦੋਏ ਕਰ ਕੱਪੜੇ ਪਹਿਰੇ। ਜਾਏ ਮਨੁੱਖ ਜਿੱਥੇ ਬੋਲਣ ਰੱਖੇ ਤਿੱਥੇ ਚੰਗੀ ਚੁੱਪ ਪੌੜੀ।

ਸੰਭਾਲਿਆ। ਪਾਇਆ ਰਤਨਗਰ ਆਓ ਦੀਵਾ ਬਾਲਿਆ, ਸੱਚੇ ਸ਼ਬਦ ਸਲਾਏ ਸੁਖੀਏ ਸੱਚ ਬਾਲਿਆ। ਨਡਰਿਆ ਡਰ ਲੱਗ ਗਰਭ ਸੇ ਕਾਲਿਆ, ਨਾਮ ਭੁੱਲਾ ਜਗ ਫਿਰੇ ਬੈਤਾਲਿਆ, ਸੁਕ ਮਹੱਲਾ ਤੀਜਾ। ਭੈ ਵਿੱਚ ਜੰਮੇ ਭੈ ਮਰੇ, ਭੀ ਪਹੁ ਮਨ ਮੈ ਹੋਏ, ਨਾਨਕ ਭੈ ਵਿੱਚ ਸੇ ਮਰੇ, ਸੈਲਾ ਆਇਆ ਸੋਏ ਮਹੱਲਾ ਤੀਜਾ। ਭੈ ਬਿਨ ਜੀਵੇ ਬਹੁਤ ਬਹੁਤ ਖੁਸ਼ੀਆਂ, ਖੁਸ਼ੀ ਕਮਾਏ, ਨਾਨਕ ਭੈ ਬਿਨ ਜੇ ਮਰੇ ਮੈ ਕਾਲਾ ਉੱਠ ਜਾਏ। ਪੌੜੀ ਸਤਿਗੁਰ ਹੋਏ ਦਿਆਲਤ ਸਰਦਾ ਪੂਰ ਗਏ, ਸਤਿਗੁਰ ਹੋਏ ਦਿਆਲਤ ਕਫੂ ਚੂਰ ਗਏ। ਸਤਿਗੁਰੂ ਹੋਏ ਦਿਆਲਤਾ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲਤਾ ਹਰ ਰੰਗ ਮਾਣੀਏ। ਸਤਿਗੁਰੂ ਹੋਏ ਦਿਆਲਤਾ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲਤਾ ਸਦ ਹੀ ਸੁਖ ਦੇਹਾ। ਸਤਿਗੁਰੂ ਹੋਏ ਦਿਆਲਤਾ ਨਾਮਨਤ ਪਾਈਏ, ਸਤਿਗੁਰੂ ਹੋਏ ਦਿਆਲਤਾ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਸੋਹਰ ਸਿਰ ਖੋਹਣ ਪਿਹਨ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਰਿਦ ਮੁੱਤ ਲਿਓ ਪੜਾਸਾ ਪਾਣੀ, ਦੇਖ ਬਣੀ ਦੇਖ ਸੁਗਾਹੀ। ਪੇਡਾਂ ਵਾਂਗੂ ਸੈਰ ਖੋਹਣ ਪਰੀਆਂ ਹੱਥ ਸੁਹਾਈ, ਮਾਹੋ ਪੀਓ ਕਿਤ ਗਵਾਵਣ, ਟੱਬਰ ਤੋਂ ਟੱਬਣ ਰੋਵਣ ਤਾਹੀ, ਉਂਡਾ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਥਾਓ ਪਾਹੀ।

ਖੁੰਬੇ ਪਾਣੀ ਵਿੱਚੋਂ ਰਤਨ ਪੰਨੇ ਮਹਿਰ ਕਿਆ ਮਧਾਣੀ ਅਠਸਰ ਤੀਰਥ ਦੇਵੀ ਥਾਪੇ ਪੂਰਬ ਲੱਗੇ ਬਾਣੀ ਨਾਹੇ ਨਵਾਸਾ ਨਾਤੇ ਪੂਜਾ ਨਾਮ ਸਦਾ ਸੋ ਜਾਣੀ ਮੋਹਿਆ ਜੀਵ ਤਿਆਂਗ ਥੋਵੇ ਜਾਂ ਸਿਰ ਪਹੀਏ ਪਾਣੀ ਨਾਨਕ ਸਿਰ ਖੁੰਤੇ ਸੈਤਾਨੀ ਇਨਾ ਗੱਲ ਨਾ ਪਾਣੀ ਉੱਠੇ ਹੋਏ ਹੋਏ ਬਿਲਾਵਲ ਜੀਆ ਜੁਗਤ ਸਮਾਨੀ ਮਿੱਠੇ ਅਨਕ ਮਾਦਕ ਪਾ ਸਭਸੇ ਪਰਦਾ ਹੋਵੇ ਉੱਠੇ ਕਹੋ ਚਰੇ ਨਿਤ ਚੁਗੇ ਸਾਤ ਅੰਧੇ ਬਲੋਵੇ ਤਿਤ ਕੇ ਹੋਮ ਜਗ ਸਾਧ ਪੂਜਾ ਪਾਇਆ ਕਰ ਕਾਜ ਸੋਏ ਗੁਰ ਸੰਬੰਧ ਜੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਸੇ ਸਰ ਖੁੰਬੇ ਨਾਵ ਨਾਹੀ ਤਾਂ ਸਤ ਚੱਟੇ ਸਿਰ ਸਾਈ ਮਹਲਾ ਦੂਜੇ ਅੱਗੀ ਪਾਲਾ ਕੇ ਕਰੇ ਸੂਰਜ ਕੇਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਸ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੋ ਸੱਚੇ ਸੁਭਾਅ

ਅੱਖਰ ਨਾਨਕ ਅੱਖੋ ਆਪ ਲਾਹੇ ਭਰਾਤ ਹੋਵੇ ਜਿਸ ਦਾਤ ਪੌੜੀ ਹੁਣ ਢਾਡੀ ਬੇਕਾਰ ਕਰੇ ਲਾਇਆ ਰਾਤ ਦੇਹ ਕੇ ਵਾਰ ਤੂੰ ਫਰਮਾਇਆ ਢਾਡੀ ਸੱਚੇ ਮੈਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾ ਭੋਜਨ ਆਇਆ ਗੁਰਮਤੀ ਖਾਧਾ ਰਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ

ਪਾਏ ਤੁਦ ਬਿਨ ਦੂਜੀ ਨਾਹੀ ਜਾਏ ਜੋ ਕੁਛ ਵਰਤੇ ਸਭ ਤੇਰੀ ਰਜਾਏ ਡਰ ਗਏ ਜੇ ਡਰ ਹੋਵੇ ਹੋਰ ਡਰ ਡਰ ਮਨ ਡਰ ਡਰ ਡਰਨਾ ਮਨ ਕਾ ਸੋਰ ਰਹਾਓ ਨਾ ਜੀਓ ਮਰੇ ਨਾ ਡੁਬੇ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਅੱਗੇ ਅੱਗੇ ਪਾਛੇ ਹੁਕਮ ਸਮਾਏ ਹੰਸ ਹੇਤ ਹੰਸ ਹੇਤ ਆਸਾ ਸਮਾਨ ਤਿਸ ਵਿੱਚ ਭੁੱਖ ਬਹੁਤ ਨਹਿਸਾਨ।

ਸਭ ਕੋ ਤੇਰਾ ਤੂੰ ਸਭਨਾ ਖਾਸ ਹੋਏ ਜਾਕੇ ਜੀ ਜੰਤ ਤਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਹਿ ਵਸੇਖ ਕਹਿਣਾ ਹੈ ਕਿਛ ਕਹਿ ਨਾ ਜਾ

ਸਿੱਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ ਮਿਲ ਜੋਤ ਅਪਾਰ ਆਪ ਤੁਲੇ ਆਪੇ ਵੰਜਾਰ।

ਆਏ ਗੁਰਮੁਖ ਮੁਕਤ ਬੰਦ ਨਾ ਪਾਏ ਸ਼ਬਦ ਵਿਚਾਰ ਸੁੱਟੇ ਹਰ ਨਾਏ ਤਰਵਰ ਪੰਖੀ ਬਉਨਸ ਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼।

ਆਓ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿਜ ਸੁਭਾਇ ਮਿਲੇ ਸਵਾਸ ਜਹੇ ਸਵਾਰੇ ਸਾਜ ਬਿਹਾਲ ਇਤ ਉਤਮ ਮਨਮੁਖ ਬਾਦੇ ਕਾਲ ਐਨਸ ਨਾ ਐਨਸ ਰਾਮ ਹਿਰਦੇ ਸੇ ਪੂਰੇ ਨਾਨਕ ਨਾਨਕ ਰਾਮ ਮਿਲੇ ਭਰਮ ਦੂਰੇ ਗੌੜੀ ਮਹੱਲਾ ਪਹਿਲਾ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹਿ ਵਖਿਆਨ ਤ੍ਰਿ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ।

ਪੰਡਿਤ ਮੁਖ ਸੋਈ ਬਿਨ ਗੁਰੋ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਹਰ ਕੀ ਭਗਤ ਮੁਕਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖਤ ਖਾਇਆ ਆਸਾ ਮਹਿ ਨਿਰਾਸ ਬੁਝਾਇਆ ਦੀਨਾ ਨਾਲ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਲੀ ਬਾਜੀਏ ਸੰਸਾਰੋ ਲਭ ਲੋਭ ਮੁੱਚ ਕੁੜਕ ਮਾਵੇ ਬਹੁਤ ਉਠਾਵੇ ਪਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਜਿਉਂ ਤਰ ਉੱਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸੋ ਕਿਰਤ ਕੀਤਾ ਰਹਿਸੀ ਮੇਰੇ ਜੀੜੇ ਬਹੁੜ ਨ ਆਵੇ ਵਾਰੀ ਰਾਹੋ ਹਉ ਤੁਦੇ ਆਖਾ ਮੇਰੀ ਕਾਇਆ ਤੂੰ ਸੁਣ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਹੇ ਬਰਾ ਕਰੇ ਪਰਾਈ ਝੂਠੀ ਲੈ ਤੋ ਬਾਰੀ ਵੇਲ ਪਰਾਈ ਜੋਏ ਜੀੜੇ ਕਰੇ ਚੋਰੀ ਬਰਿਆਰੀ ਹੰਸ ਹੰਸ ਹੰਸ ਚੱਲਿਆ ਤੂੰ ਪਿੱਛੇ ਰਹੀਏ ਇਹ ਛੁੱਟ ਹੋਏ ਨਾਹਰੀ ਤੂੰ ਕਾਇਆ ਰਹੇ ਸੋ ਪੰਤ ਤੁਦ ਕੀਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਛ ਲਿਆ ਤਾਮਣ ਪਲਾ ਪਾਇਆ ਹਲਤਨਾ ਸੋਭਾ ਪਤਨ ਢੋਹੀ ਅੱਲਾ ਜਨਮ ਗਵਾਇਆ ਹਉ ਖਰੀਦ ਹੇਲੀ ਹੋਏ ਹਉ ਖਰੀਦ ਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਉ ਤਾਜੀ ਤੁਰਕੀ ਗਵਾਇਆ ਤਾਜੀ ਤੁਰਕੀ ਸੋਨਾ ਰੂਪਾ ਕੱਪੜ ਕੇਰੇ ਭਾਰਾ

ਨਾਮ ਤੁਮਾਰਾ ਦੇ ਦੇ ਨੀਮ ਦਿਹਾਲ ਉਸਾਰੀ ਪਸ ਮੰਦਰ ਕੀ ਤੇਰੀ ਸੱਚੇ ਸੱਚੇ ਸੰਚ ਨਾ ਦੇਹੀ ਕਿਸੇ ਹੀ ਆਂਧ ਜਾਣੇ ਸਭ ਮੇਰੀ ਸੋਨ ਲੰਕਾ ਸੋਨ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਨਾ ਹੋਗ ਤਿਸੇ ਕਾ ਭਾਣਾ ਰਹਾਓ ਸੋ ਹਮਾਰਾ ਠਾਕਰ ਭਾਰਾ ਹਮ ਤਿਸਕੇ ਬਨਜਾਰੇ।

ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੜ ਭੀਤਰ ਵੰਦਾ ਕਾਇਆ ਖਿੰਚੇ ਕਦੰਤਾ ਪੰਚ ਮੇਲ ਪੰਚ ਚੇਲੇ

ਅਵਸਥਾ ਰਾਓ ਮੂੰਡ ਬਣਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗੰਤਾ ਤਰ ਭਵਨ ਤਾਰਨ ਹਾਰ ਸਵਾਮੀ ਏਕ ਨ ਚੇਤਸ ਅਧੰਤਾ ਕਰ ਪਟਮ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵੰਤਾ ਜਾਵਸਤਾ ਏਕ ਸਕਰਨੀ ਏਕ ਸਚਰਨੀ ਜੇ ਚਿਤ ਲਾਵਸ ਲੋਭ ਲਾਭ ਲੋਭ ਸੀ ਤਾਵਸਤਾ ਜਪਸ ਨਿਰੰਜਨ ਰਚ ਸਮਨਾ ਕਾਹੇ ਬੋਲੇ

ਰਾਉ ਕੇਤੇ ਰੁੱਖ ਬਿਰਖ ਹਮ ਚੀਨੇ ਕਿਤ ਪਸ਼ੂ ਉਪਾਏ ਕੇਤੇ ਨਾਗ ਕੇਤੇ ਰਾ ਨਾਗ ਕੁਲੀ ਮੈ ਆਏ ਕੇਤੇ ਪੰਖ ਉਡਾਏ ਹੱਟ ਪੱਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੋਤੇ ਕਹਾਂ ਛਪਾਏ ਤਤ ਤੀਰਥ ਹਮ ਨਾਭ ਖੰਡ ਦੇਖੇ ਹੱਟ ਪੱਟਣ ਬਜਾਰਾ ਲੈ ਕੇ ਤਕੜੀ ਤੋਲਣ ਲੱਗਾ ਘੱਟ ਹੀ ਮੈਂ ਵੰਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗੁਨ ਹਵਾਰੇ ਦਇਆ ਕਰੋ ਕਸ਼ਮੇਰੋ ਪਾਉ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਾਤੀ ਪਨਮਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬਰਾਗਣ ਮਹੱਲਾ ਪਹਿਲਾ

ਦਿਲ ਵਿੱਚ ਸਭ ਕੋਏ ਨਾਨਕ ਕੰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਵਿਰਾਗਨ ਮਹੱਲਾ ਪਹਿਲਾ।

ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੇ ਕਰਤੇ ਕਾ ਹੋਏ ਬਚਾਰੋ ਤਿਤ ਕਰ ਗਾਵੋ ਸੋਹਲਾ ਸਿਮਰੋ ਸਿਜਨਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋ ਮਾਰੀ ਜਾਓ ਜੈ ਸੋਲੇ ਸਦਾ ਸੁਖ ਹੋਏ ਰਹਾਓ ਨਿਤ ਜਿਹੜੇ ਸੰਭਾਲਿਆ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਾਵੇ ਥੇ ਦਾਤੇ ਕਮ ਸੰਵਾਰ।

guru guru guru guru guru guru.

ਹਾਂ ਰਲ ਕੇ ਇੱਕੋ ਜਿਹਾ ਹਾਂ ਸਾਰੇ ਇੱਕ ਲੈ ਦੇ ਵਿੱਚ ਗੁਰ ਆਹ ਗੁਰ ਆਹ ਗੁਰ ਆਹ ਗੁਰ ਆਹ ਗੁਰ

ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ, ਇਹ ਸਿੱਖਣਾ ਆਪਾਂ ਸਤਿਗੁਰਾਂ ਤੋਂ ਕਿ ਸ਼ਬਦ ਜਪਣਾ ਕਿਵੇਂ ਆ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁੱਖ ਉੱਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਇੱਕ ਕਿਹਾ ਹੈ ਵਾਹਿਗੁਰੂ ਜੀ ਨੂੰ, ਕਿਤੇ ਜੇ ਤੁਸੀਂ ਇਹ ਸ਼ਬਦ ਨੂੰ ਜਪਣਾ ਸਿੱਖ ਗਏ ਤੇ ਤੁਹਾਡਾ ਇਸ ਲੋਕ ਚ ਵੀ ਤੇ ਪਰਲੋਕ ਚ ਵੀ ਜਿਹੜਾ ਮੁੱਖ ਉੱਜਲ ਹੋਏਗਾ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁੱਖ ਉੱਜਲੇ। ਤੇ ਜਦੋਂ ਅਸੀਂ ਸੰਗਤ ਚ ਬੈਠਣਾ ਆ ਕੇ, ਉਦੋਂ ਅਸੀਂ ਪਹਿਲਾਂ ਵੇਖਣਾ ਵੀ ਕਿਸ ਲੈ ਦੇ ਵਿੱਚ ਚੱਲ ਰਹੀ ਸੰਗਤ। ਇਹ ਬੜਾ ਸੌਖਾ ਤਰੀਕਾ। ਵਾਹੇ ਲੰਮਾ ਨਹੀਂ ਕਹਿਣਾ, ਵਾਹ ਗੁਰੂ, ਇੱਦਾਂ ਜਦੋਂ ਬੋਲੋਗੇ ਰਲ ਜਾਓਗੇ। ਜੇ ਤੁਸੀਂ ਲੰਮਾ ਬੋਲੋਗੇ ਤੇ ਫਿਰ ਸੰਗਤ ਨਾਲ ਰਲਿਆ ਨਹੀਂ ਜਾਣਾ। ਤੇ ਆਪਾਂ ਕੀ ਕਰਨਾ, ਸਭ ਸੁਰਤੀ ਮਿਲ ਸੁਰਤ ਕਮਾਈ, ਕਮਾਈ ਕਰਨੀ ਸੰਗਤ ਨੇ ਇੱਕ ਲੈ ਦੇ ਵਿੱਚ, ਤੇ ਫਿਰ ਇਹਦੀ ਵੈਲਿਊ ਪੈਣੀ ਆ। ਸਭ ਕੀਮਤ ਮਿਲ ਕੀਮਤ ਪਾਈ, ਕਿਉਂਕਿ ਇਹ ਇੱਕ ਬੇੜਾ ਹੈ ਸੰਗਤ ਦਾ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜੇ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲਗਾ। ਆਪਾਂ ਭਵਜਲ ਚ ਪਾਰ ਹੋਣਾ ਤੇ ਚੜ੍ਹਨਾ ਕਿੱਥੇ ਆ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ। ਚੜ੍ਹਨ ਦਾ ਇਹ ਤਰੀਕਾ, ਅੱਖਾਂ ਬੰਦ ਕਰਨੀਆਂ, ਅੰਦਰ ਨੂੰ ਸਾ ਜਾਂਦਾ, ਮਾੜਾ ਜਿਹਾ ਬੋਲਣਾ ਵਾਹ, ਇਹਨੂੰ ਸੁਣਨਾ। ਜੇ ਤੁਸੀਂ ਸੁਣ ਲਿਆ ਤੇ ਚੜ੍ਹ ਗਏ, ਫਿਰ ਗੁਰੂ ਬੋਲਣਾ ਤੇ ਸੁਣਨਾ। ਜੇ ਤੇ ਮਨ ਸੁਣਦਾ, ਗਾਹ ਵੀ ਹੈ ਸੁਣੀਏ, ਮਨ ਰੱਖੀਏ, ਫਿਰ ਪਿਆਰ ਪੈਣਾ ਵਾ। ਤੇ ਜੇ ਆਪਾਂ ਸੁਣਿਆ ਨਾ ਤੇ ਫਿਰ ਅੰਦਰ ਸਾਡੇ ਵਿਚਾਰ ਚੱਲੀ ਜਾਣੇ ਆ। ਹੁਣ ਇੱਕ ਵਾਰੀ ਸਿੱਖ ਲਓ ਤੇ ਫਿਰ ਬੋਲਿਓ, ਵਾਹੇ ਲੰਮਾ ਨਹੀਂ ਬੋਲਣਾ, ਵਾਹ ਇਹਦਾ ਮਤਲਬ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ, ਸ਼ਾਬਾਸ਼ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ।

Guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ha, guru, ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰੇ ਵੇਖੋ ਉਹ ਵੀ ਆਪਣੇ ਵਾਂਗੂ ਹੀ ਸੀ ਪਹਿਲਾਂ ਗੁਰੂ ਵਾਲੇ ਨਹੀਂ ਸੀ ਬਣੇ ਪਤਾ ਹੀ ਨਹੀਂ ਸੀਗਾ ਛੋਟੇ ਹੁੰਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਏ ਪਹਿਲਾਂ ਪਿਤਾ ਜੀ ਚੜ੍ਹਾਈ ਕਰਕੇ ਫਿਰ ਮਾਤਾ ਨਾਨੀ ਆਪਣੇ ਕੋਲ ਲੈ ਆਈ ਅਤੇ ਸੱਤ ਅੱਠ ਸਾਲ ਦੀ ਉਮਰ ਦੇ ਵਿੱਚ ਕਿਰਤ ਕੀ ਕੀਤੀ ਘੁੰਗਣੀਆਂ ਵੇਚਣੀਆਂ ਵੇਚਦੇ ਰਹੇ ਉਸੇ ਪਿੰਡ ਦੇ ਸਨ ਗੁਰੂ ਅਮਰਦਾਸ ਮਹਾਰਾਜ ਜਦੋਂ ਬੌਲੀ ਸਾਹਿਬ ਦੀ ਸੇਵਾ ਲੱਗੀ ਉਹ ਉੱਥੇ ਲੈ ਆ ਗਏ ਉੱਥੇ ਕਿਰਤ ਵੀ ਕਰਦੇ ਅਤੇ ਨਾਲ ਸੇਵਾ ਵੀ ਕਰਾਉਂਦੇ ਗੁਰਮੰਤਰ ਫਿਰ ਲਿਆ ਉਹਨਾਂ ਨੇ ਜਿਹੜਾ ਤੁਸੀਂ ਜਪ ਰਹੇ ਹੋ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਫਿਰ ਉਹਨਾਂ ਕਮਾਈ ਕਿੰਨੀ ਕੀਤੀ ਜਿਹਨੇ ਆਪਣਾ ਜਨਮ ਕੀਤਾ ਨਾ ਉਹਨੇ ਹੀ ਸਾਡੇ ਮਨ ਨੂੰ ਸਵਾਰਨਾ ਵਾ ਸਾਡਾ ਜਨਮ ਕਿਹਨੇ ਕੀਤਾ ਵਾਹਿਗੁਰੂ ਨੇ ਕਿਹਨੇ ਕੀਤਾ ਵਾਹਿਗੁਰੂ ਉਹਨੇ ਹੀ ਸਾਡੇ ਮਨ ਨੂੰ ਸਵਾਰਨਾ ਵਾ ਆ ਤੁਸੀਂ ਸਵਾਰ ਰਹੇ ਹੋ ਨਾ ਕਾਹਦੇ ਨਾਲ ਵਾਹਿਗੁਰੂ ਨਾਲ ਮਨ ਸਾਡਾ ਜਿਹੜਾ ਵਾ ਉਹ ਮੈਲਾ ਹੋਇਆ ਪਿਆ ਸੋਚਾਂ ਦੇ ਵਿੱਚ ਜਿਹਨੂੰ ਥਾਟਸ ਕਹਿੰਦੇ ਤੁਸੀਂ ਉਹ ਸਾਰਾ ਦਿਨ ਸਵੇਰੇ ਉੱਠਦੇ ਚੱਲਣ ਲੱਗ ਪੈਂਦੀਆਂ ਸੋਚਾਂ ਰਾਤ ਨੂੰ ਸੁਪਨੇ ਬਣ ਜਾਂਦੇ ਨਾ ਦਿਨੇ ਸੁਖੀ ਨਾ ਰਾਤ ਨੂੰ ਅਤੇ ਸਤਿਗੁਰੂ ਕਹਿੰਦੇ ਤੁਸੀਂ ਹੁਣ ਆਪਣੇ ਮਨ ਦੇ ਵਿੱਚ ਵਾਹਿਗੁਰੂ ਵਸਾਉਣਾ ਵਾ ਅੱਜ ਉਹਨਾਂ ਦਾ ਹੁਕਮਨਾਮਾ ਸਾਹਿਬ ਪੜਿਓ ਤੁਸੀਂ ਪੜ੍ਹ ਕੇ ਆਏ ਸਾਰੇ ਇੱਥੋਂ ਤੱਕ ਆਉਂਦਿਆਂ ਚੇਤਾ ਭੁੱਲ ਜਾਂਦਾ ਵੀ ਕੀ ਪੜ੍ਹ ਕੇ ਆਏ ਧਿਆਨ ਨਾਲ ਨਹੀਂ ਨਾ ਪੜ੍ਹਦੇ ਚੌਥੇ ਪਾਤਸ਼ਾਹ ਦੇ ਬਚਨ ਨੇ ਮੇਰੇ ਹੀਰੇ ਰਤਨ ਨਾਮ ਹਰ ਵਸਿਓ ਜਦੋਂ ਉਹਨਾਂ ਨੇ ਗੁਰਮੰਤਰ ਲਿਆ ਨਾ ਗੁਰੂ ਸਾਹਿਬ ਤੋਂ ਤੀਜੇ ਪਾਤਸ਼ਾਹ ਤੋਂ ਅਤੇ ਉਹਨਾਂ ਨੇ ਫਿਰ ਇੱਦਾਂ ਜਿਵੇਂ ਤੁਸੀਂ ਜਪਦੇ ਹੋ ਬੜੀ ਕਮਾਈ ਕੀਤੀ ਮਨ ਦੇ ਵਿੱਚ ਵਸਾ ਦਿੱਤਾ ਅਸੀਂ ਕੀ ਕਰਦੇ ਹਾਂ ਬੋਲਦੇ ਤਾਂ ਹੈਗੇ ਹਾਂ ਵਾਹਿਗੁਰੂ ਪਰ ਸੁਣਦੇ ਨਹੀਂ ਅਤੇ ਮਨ ਜਿਹੜਾ ਵਿਚਾਰਾਂ 'ਚ ਭੱਜਿਆ ਫਿਰਦਾ ਇਹ ਵਿਚਾਰ ਇੰਨੇ ਹੈਵੀ ਨੇ ਸਾਨੂੰ ਮੁੜ ਕੇ ਸੰਗਤ 'ਚੋਂ ਉਠਾ ਕੇ ਲੈ ਜਾਂਦੇ ਆ ਕਿੱਥੇ ਬਹਿ ਗਿਆ ਤੂੰ ਤਾਂ ਇੱਧਰ ਜਾਣਾ ਸੀ ਕੰਮ ਭਾਵੇਂ ਕੋਈ ਵੀ ਨਾ ਹੋਵੇ ਬਾਹਰ ਇਹਨਾਂ ਨੇ ਉਠਾ ਕੇ ਲੈ ਜਾਣਾ ਵਿਚਾਰ ਇੰਨੇ ਥਾਟਸ ਜਿਹੜੇ ਆ ਨਾ ਇਹ ਸਾਨੂੰ ਜੇ ਤਾਂ ਕੰਮ ਹੈ ਤੁਹਾਨੂੰ ਤਾਂ ਚੱਲ ਜਾਇਆ ਕਰੋ ਜੇ ਨਹੀਂ ਤਾਂ ਫਿਰ ਤੁਸੀਂ ਬਹਿ ਜਾਓ ਸੰਗਤ ਦੇ ਵਿੱਚ ਆਏ ਹੋ ਸਾਰਾ ਕੁਛ ਛੱਡ ਕੇ ਨਾ ਪਿੱਛਾ ਅਤੇ ਫਿਰ ਮਨ ਸਵਾਰਿਆ ਜਾਂਦਾ ਵਾ ਅਤੇ ਜੇ ਸਾਨੂੰ ਪਿੱਛੇ ਦਾ ਵੀ ਫਿਕਰ ਰਹੇ ਤਾਂ ਫਿਰ ਤਾਂ ਮਨ 'ਤੇ ਉੱਥੇ ਭੱਜਿਆ ਫਿਰਨਾ ਇੱਥੇ ਤਾਂ ਅਸੀਂ ਟਾਈਮ ਪਾਸ ਕਰਨ ਡੇ ਇਸ ਲਈ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਹੁਣ ਵਾਹਿਗੁਰੂ ਦਾ ਬਣਨਾ ਕਿੱਦਾਂ ਵਾ ਉਹਦੇ ਨਾਮ ਦੇ ਥਰੂ ਉਹਦੇ ਨਾਮ ਨੂੰ ਅਸੀਂ ਮਨ 'ਚ ਵਸਾਉਣਾ ਵਾ ਸਾਰਿਆਂ ਨੇ ਤਾਂ ਜਦੋਂ ਵਸਾਇਆ ਗੁਰੂ ਸਾਹਿਬ ਨੇ ਉਹ ਚਰਨ ਨਾਮ ਨੂੰ ਚਰਨ ਕਿਹਾ ਅੰਦਰੋਂ ਪ੍ਰਗਟ ਹੋ ਗਏ ਉਹ ਫਿਰ ਚਰਨ ਜਦੋਂ ਪ੍ਰਗਟ ਹੋਏ ਉਹਦੇ 'ਚੋਂ ਫਿਰ ਰਸ ਆਇਆ ਜਿਹਨੂੰ ਨਾਮ ਰਸ ਕਹਿੰਦੇ ਹਰ ਰਸ ਆਤਮ ਰਸ ਜਿਹਦੇ ਨਾਲ ਫਿਰ ਮੈਲ ਗਈ ਮਨ ਨਿਰਮਲ ਹੋਇਆ ਅੰਮ੍ਰਿਤ ਸਰ ਪ੍ਰਗਟ ਹੋ ਗਿਆ ਅੰਦਰੋਂ ਅੰਮ੍ਰਿਤ ਦਾ ਸਰੋਵਰ ਨਾਮ ਤੀਰਥ ਪ੍ਰਗਟ ਹੋ ਗਿਆ ਤੀਰਥ ਨਾਵਣ ਜਾਊਂ ਤੀਰਥ ਨਾਮ ਹੈ ਆਪਣੇ ਵੀ ਹੋ ਸਕਦਾ ਵਾ ਪਰ ਜੇ ਅਸੀਂ ਗੁਰੂ ਸਾਹਿਬ ਤੋਂ ਸਿੱਖੀਏ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਤੁਸੀਂ ਮਨ 'ਚ ਵਸਾਓ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਮੇਰੇ ਹੀਰੇ ਤੁਸੀਂ ਪੜ੍ਹ ਕੇ ਆਏ ਸਾਰੇ ਜਾਣੇ ਹੁਕਮਨਾਮਾ ਸਾਹਿਬ ਚੌਥੇ ਪਾਤਸ਼ਾਹ ਦਾ ਉਹਨਾਂ ਫਿਰ ਡਿਕਲੇਅਰ ਕੀਤਾ ਜਦੋਂ ਵਸਿਆ ਉਹਨਾਂ ਕੀ ਕਿਹਾ ਗੁਰ ਹੱਥ ਧਰਿਓ ਮੇਰੇ ਮਾਥਾ
ਤੀਜੇ ਪਾਤਸ਼ਾਹ ਨੇ ਉਹਨਾਂ ਨੂੰ ਗੁਰ ਦਿੱਤਾ ਸੀ ਗੁਰਮੰਤਰ, ਉਹਨੂੰ ਹੱਥ ਵੀ ਕਹਿੰਦੇ ਆ, ਉਹਨੂੰ ਬਾਂਹ ਵੀ ਕਹਿੰਦੇ ਆ, ਉਹਨੂੰ ਚਰਨ ਵੀ ਕਹਿੰਦੇ ਆ। ਉਹ ਕਹਿੰਦੇ ਫਿਰ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਕਹਿੰਦਾ ਜਿਹੜਾ ਮੈਂ ਅਕਾਲ ਪੁਰਖ ਦਾ ਕਰਜ਼ਾ, ਕਰਜ਼ੇ 'ਤੇ ਆਪਾਂ ਸਵਾਸ ਲੈ ਕੇ ਆਉਂਦੇ ਹਾਂ ਹਰ ਜਨਮ ਦੇ ਵਿੱਚ, ਕਿ ਕਰਜ਼ਾ ਬਹੁਤ ਚੜਿਆ ਸਾਡੇ 'ਤੇ, ਉਹਨੂੰ ਰਿਣ ਕਹਿੰਦੇ ਨੇ, ਰਿਣ ਮਨਮੁੱਖ ਕਰਜ਼ ਚੜਿਆ ਵਿਖ ਭਾਰੀ, ਉਤਰੇ ਸ਼ਬਦ ਵਿਚਾਰੀ ਜੀਉ। ਅੱਜ ਜਦੋਂ ਤੁਸੀਂ ਇਕੱਠੇ ਹੋ ਕੇ ਸ਼ਬਦ ਧਿਆਨ ਨਾਲ ਬੋਲ ਕੇ ਇਹ ਸੱਚਖੰਡ 'ਚ ਸਵਾਸ ਨੂੰ ਜਮ੍ਹਾਂ ਕਰਾਉਂਦੇ ਹੋ ਨਾ, ਸਾਡਾ ਕਰਜ਼ਾ ਲੈਣਾ ਸ਼ੁਰੂ ਹੋ ਜਾਂਦਾ। ਕਿਸ਼ਤਾਂ, ਇਹ ਕਿਸ਼ਤਾਂ ਆਪਾਂ ਲਾ ਰਹੇ ਹਾਂ ਕਿਸ਼ਤਾਂ ਦੇ ਵਿੱਚ, ਇਹ ਕਿਸ਼ਤਾਂ 'ਚ ਲਾ ਰਹੇ ਹਾਂ ਕਰਜ਼ਾ ਵਾਹਿਗੁਰੂ ਦਾ, ਹੈ ਨਾ। ਅਤੇ ਜਦੋਂ ਲੱਥ ਗਿਆ ਫਿਰ ਉਹਨੇ ਤੁਹਾਡੇ 'ਤੇ ਬਖਸ਼ਿਸ਼ ਕਰਕੇ ਤੁਹਾਨੂੰ ਨਾਮ ਧਨ ਦੇ ਦੇਣਾ ਵਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਜਿਸ ਨਾਮ ਨਾਲੋਂ ਜਨਮ ਸਮੇਂ ਲਿਵ ਟੁੱਟੀ, ਉਹ ਤੁਹਾਨੂੰ ਅੰਦਰੋਂ ਪ੍ਰਗਟ ਹੋ ਜਾਣਾ। ਤੁਹਾਡੀ ਸੁਰਤੀ ਨੇ ਉਹਦੇ ਨਾਲ ਜੁੜ ਕੇ ਸਾਰਾ ਸਪੀਣਾ ਵਾ, ਫਿਰ ਇਹਦਾ ਸਾਵਣ ਆਉਣਾ ਵਾ ਸਾਡੇ ਅੰਦਰ। ਸਾਵਣ ਅੱਜ ਆਇਆ

0: ਜਿਹਨੂੰ ਵੇਹਨੇ ਆ ਹੋਰ ਫੁਰਨੇ ਬਣਾਈ ਜਾਂਦੇ ਆ, ਮੈਲ ਇਕੱਠੀ ਕਰੀ ਜਾਂਦੇ। ਜਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ, ਨੇਤਰ ਬੰਦ ਕਰ ਲੈਂਦੇ ਹੋ, ਇਹ ਕੰਨਾਂ ਚ ਆ ਜਾਂਦਾ, ਫਿਰ ਇਹਦੇ ਚ ਵਸਣਾ ਵਾਹਿਗੁਰੂ। ਜਦੋਂ ਤੁਸੀਂ ਬੋਲ ਕੇ ਸੁਣੋਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਜਿਹੜੀਆਂ ਸੋਚਾਂ ਨੇ ਉਹ ਆਪਣੇ ਆਪ ਡਿਲੀਟ ਹੋਈ ਜਾਣੀਆਂ ਵਾ। ਤੁਸੀਂ ਆਖੋਗੇ ਤੇ ਫੁਰਨੇ ਜ਼ਿਆਦਾ ਆਉਣ ਲੱਗ ਪਏ, ਸਿਮਰਨ ਕਰਦੇ ਆ ਵੀ ਕਈ ਵਾਰੀ ਵਿਚਾਰ ਜ਼ਿਆਦਾ ਆਉਣ ਲੱਗ ਪੈਂਦੇ ਆ, ਉਹ ਤੁਹਾਡੇ ਮੈਲ ਨਿਕਲਦੀ ਪਈ ਆ, ਤੇ ਤੁਸੀਂ ਨਹੀਂ ਹਟਣਾ। ਜਨ ਲਾਗਾ ਹਰ ਏਕੇ ਨਾਏ ਤਿਸ ਕੀ ਆਸ ਨਾ, ਤੁਹਾਡੇ ਕੋਲ ਆਸ ਆ ਵੀ ਵਾਹਿਗੁਰੂ ਨੂੰ ਮਨ ਚ ਵਸਾ ਦੇਣਾ, ਮੇਰੇ ਹੀਰੇ ਰਤਨ ਨਾਮ ਹਰ ਵਸਿਆ। ਗੁਰੂ ਨੇ ਕਿਰਪਾ ਕਰਦੇ, ਸਤਿਗੁਰੂ ਬਿਰਾਜਮਾਨ ਨੇ ਗੁਰੂ ਰਾਮਦਾਸ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਇਹਨਾਂ ਤੇ ਤੁਹਾਡੇ ਤੇ ਕਿਰਪਾ ਕਰ ਦੇਣੀ ਆ। ਪਰ ਤੁਸੀਂ ਉੱਦਮ ਤਾਂ ਕਰੋ ਨਾ, ਹੈ ਨਾ, ਉੱਦਮ ਕਰੋ। ਅਸੀਂ ਉੱਦਮ ਨਹੀਂ ਕਰਦੇ, ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਕੀ ਕਰੇ। ਆਉਂਦਾ ਸ਼ਬਦ ਸਾਰਿਆਂ ਨੂੰ ਪੜ੍ਹੋ, ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸਾਨੂੰ ਜਦੋਂ ਆ ਗੋਰੇ ਪੁੱਛਦੇ ਬਾਹਰ ਵੀ ਤੁਸੀਂ ਕੌਣ ਹੋ, ਅਸੀਂ ਕਹਿੰਦੇ ਅਸੀਂ ਸਿੱਖ ਹਾਂ, ਤੇ ਸਿੱਖ ਉਹ ਆ ਜਿਹੜਾ ਗੁਰੂ ਰਾਮਦਾਸ ਦਾ ਹੁਕਮ ਮੰਨਦਾ। ਕਿਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ। ਹੁਣ ਤੁਸੀਂ ਆਪ ਸੋਚੋ ਗੁਰੂ ਰਾਮਦਾਸ ਜੀ ਨੇ ਸਾਨੂੰ ਕਿਹੋ ਜਿਹੇ ਸਿੱਖ ਬਣਾਇਆ, ਤੇ ਅਸੀਂ ਕੀ ਕਰਦੇ ਹਾਂ ਉੱਠ ਕੇ। ਉੱਠਦਿਆਂ ਵਾਹਿਗੁਰੂ ਬੋਲਣਾ ਤੁਸੀਂ, ਸੌਂਦਿਆਂ ਵਾਹੋ ਵਾਹੋ ਉੱਚਰੇ, ਉੱਠਦਿਆਂ ਵੀ ਵਾਹੋ ਕਰੇਣ। ਇਹ ਸਾਨੂੰ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਆ, ਇੱਕ ਗੁਰਮਤਿ ਜੀਵਨ ਜਾਤ ਸਿਖਾਈ ਆ। ਇੱਕ ਗੁਰਸਿੱਖ ਦੀ ਰੋਜ਼ ਦੀ ਕਰਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆ। ਧਿਆਉਣਾ ਦਾ ਬੜਾ ਧਿਆਨ ਨਾਲ ਜਪਣਾ, ਫੁਰਨਾ ਨਹੀਂ ਆਉਣ ਦੇਣਾ। ਆਹੋ ਥੋੜ੍ਹਾ ਜਿਹਾ ਧਿਆਈਏ, ਫਿਰ ਅੱਗੇ ਚੱਲਦੇ ਹਾਂ ਆਪਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਜਿੱਥੇ ਸੰਗਤ ਚ ਬੈਠੇ ਹੋ, ਸਾਰਿਆਂ ਦੀ ਡਿਊਟੀ ਆ ਅੱਖਾਂ ਬੰਦ ਕਰਕੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਚ ਆ ਕੇ ਆਪਾਂ ਨਾਮ ਜਪਣਾ ਹੁੰਦਾ, ਓਨਲੀ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ। ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

그르

0: सारे बोल के सुनो जी, बोल के उच्ची बोल के
1: Guru, Hiram, Guru.

बंद करके सारे जपो जी जिन्हें बैठे संगत च सारे बोलो वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु Yuang Guru Yuang Guru Sare bolo Vaheguru Guru Yuang Guru Yuang Guru Yuang Guru Yuang Guru Yuang Guru Yuang
ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਅੱਖਾਂ ਬੰਦ ਕਰਕੇ ਬੋਲ ਕੇ ਸੁਣੋ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ ਵਾਂਗ ਗੁਰੂ

Groom.

राम जपो जी, ऐसे ऐसे राम क्या है वाहेगुरु जी, राम जपो जी ऐसे ऐसे किस तरह। हाँ, उन्होंने भगतां दी उदाहरण दिती कि ध्रुव प्रहलाद जपियो हर जैसे। प्रहलाद छोटी उम्र च जपन लग पे, स्कूले जांदा सी, बच्चे इकट्ठे कर लैंदा सी, सारे जाने फिर उची उची जपदे सी। प्रहलाद, ध्रुव प्रहलाद बहुत उन्होंने जपया, ता ही उन्होंने उदाहरण दिती है कबीर साहब ने। कहिंदे उन्होंने जप जप के अपने मन नूं भवजल चों कढ़ लिया, ते आपां भी कढ़ सकदे हां। भवजल की है? अंदर जिहड़ियां सोचां चलदियां, भवजल किहनूं कहिंदे आ जी? जिहड़े साडे अंदर थॉट्स ने, विचार ने, सोचां चलदियां रहिंदियां सारा दिन, ये मन भवजल च डुब्बा रहिंदा। पर निकलना कद नाल आ जिहड़ा जहाज है, वाहिगुरु नाम जहाज है, चढ़े सो उतरे, पर चढ़ाओ ये ते, उच्ची बोलोगे ना, संगत च आके बड़ी छेती भवजल तरी दा वा। जे तुहानू जाच आ जावे, जे तुहाडे को नहीं बोलिया जांदा, ते जिहड़ा नाल बैठा उहदी आवाज़ च रला दिओ अपनी आवाज़ नूं, जिन्नी कु आवाज़ कढ सकदे आ उहने तुहानू पार लै जाणा। पर रला के ते वेखो ना, सुरती सुरत रलाईए एत, तन कर तुला लंघ जाणा पार, तुला बना लो इहनूं। ਉਹ ਫਿਰ ਸਾਨੂੰ ਸਤਿਗੁਰ ਗੁਰਬਾਣੀ ਦੱਸਦੇ ਕਿ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਵਾਹਿਗੁਰੂ ਆਹ ਬੇੜਾ, ਜੇ ਤੁਹਾਡੇ ਕੋਲ ਨਹੀਂ ਬੋਲਿਆ ਜਾਂਦਾ ਤੇ ਨਾਲ ਦੇ ਦੀ ਆਵਾਜ਼ ਨੂੰ ਫੜ ਲਓ, ਹੈ ਨਾ, ਉਹਦੇ ਵਿੱਚ ਆਪਣਾ ਧਿਆਨ ਲਾ ਲਓ, ਆਪਣੀ ਆਵਾਜ਼ ਉਹ 'ਚ ਰਲਾਉਣ ਦੀ ਕੋਸ਼ਿਸ਼ ਕਰੋ। ਜੇ ਰਲ ਗਈ ਨਾ, ਵੇਖਿਓ ਤੁਸੀਂ, ਇੱਕ ਤਾਂ ਆਨੰਦ ਬਹੁਤ ਆਊਗਾ, ਫੁਰਨੇ ਹਟ ਜਾਣੇ ਨੇ। ਸੋਚਾਂ ਜਿਹੜੀਆਂ ਇਹ ਆਨੰਦ ਨਹੀਂ ਲੈਣ ਦਿੰਦੀਆਂ, ਇਹ ਡੁੱਬਿਆ ਰਹਿੰਦਾ ਮਨ ਸੋਚਾਂ 'ਚ, ਸਿਮਰਨ ਕਰਦਿਆਂ ਵੀ ਡੁੱਬਿਆ ਰਹਿੰਦਾ, ਗੁਰਬਾਣੀ ਪੜ੍ਹਦਿਆਂ ਵੀ ਡੁੱਬਿਆ ਰਹਿੰਦਾ, ਨਿਕਲਦਾ ਨਹੀਂ ਗਾ। ਤਾਂ ਹੀ ਉਹਨਾਂ ਸਾਨੂੰ ਦੱਸਿਆ ਨਾ, ਸਤਿਗੁਰੂ ਹੈ ਬੋਹੇ ਥਾਂ ਸ਼ਬਦ ਲੰਘਾਵਣ ਹਾਰ। ਸਤਿਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਤੁਸੀਂ ਸਾਰਾ ਸ਼ਬਦ ਦੀ ਕਮਾਈ ਕਰ ਰਹੇ ਹੋ, ਇਹਨੇ ਤੁਹਾਨੂੰ ਪਾਰ ਲੈ ਜਾਣਾ। ਪਰ ਆਪਾਂ ਸਿੱਖ ਲਈਏ ਪਾਰ ਕਿੱਦਾਂ ਹੋਣਾ, ਪਾਰ ਹੋਣਾ ਸੋਚਾਂ ਦੇ ਸਮੁੰਦਰ 'ਚੋਂ ਨਿਕਲ ਜਾਣਾ। ਸੋਚਾਂ ਦੇ ਸਮੁੰਦਰ 'ਚ ਡੁੱਬਿਆ, ਤਿੰਨ ਕਿਸਮ ਦਾ ਸਾਗਰ ਆ ਸਾਡੇ ਅੰਦਰ, ਸੁੱਖ ਸਾਗਰ ਆ ਜਿਹਨੂੰ ਤਮੋ ਸਤੋ ਗੁਣ ਕਹਿੰਦੇ, ਅਗਨ ਸਾਗਰ ਆ ਜਿਹਨੂੰ ਰਜੋ ਗੁਣ ਕਹਿੰਦੇ, ਅਤੇ ਬਿਖ ਸਾਗਰ ਆ ਜਿਹਨੂੰ ਤਮੋ ਗੁਣ ਕਹਿੰਦੇ। ਇਹ ਤਿੰਨਾਂ ਤੋਂ ਫਿਰ ਮਹਾਂਸਾਗਰ ਬਣਦਾ ਭਵਜਲ।